கசும்பொருள் ஹர்ஹா ஹர்ஹா நானுக்கு கசுமல் ஜாயே நாயே.

ਰਾਜੇ ਜਨਕ ਨੇ ਆਖਿਆ, ਦੇਵਤਿਆਂ ਨੇ, ਮਹਾਰਾਜ ਇਹ ਨਰਕ ਹੈ ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ? ਤੇ ਕਿਆ ਰਾਜਾ ਜਨਕ ਜੀ, ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਹੈ, ਉਹਦੇ ਵਿੱਚ ਕੋਈ ਰਿਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨਾਂ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ। ਕਲਯੁਗ ਕੰਮਿਆ, ਰਿਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੀ ਗੋਦ ਵਿੱਚ ਰਿਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
गुरु अर्जन देव ही हरी दा रूप है। ता फिर उस रिखी ने गुरु अर्जन देव पातशाह दे चरणों में विश्वास छड़ दिते ते फिर जूनिया तो मुक्त होके निरंकार दे देश चला गया। ताई आख्या जपियो जिन अर्जन देव गुरु फिर संकट जोन गर्भ न आयो। जो भी गुरु अर्जन देव पातशाह दा नाम प्यार नाल सिदक नाल परोसे नाल जपेगा प्यारी सात संगत ओ जूना तो रहत हो जावेगा। जूना दे फिर 84 लाख त्रिगट जूना विच ना आवेगा। ओ जो जपेगा तन गुरु अर्जन देव पातशाह दा नाम आओ प्यार नाल जपिए।

ਸਤਸੰਤੋਖ ਤਰਿਓ ਰੇ ਆਦਿ ਪੁਰਖ ਪਰ ਤੱਕ ਲਿਖੋ ਅੱਖਰ ਮਸਤਕ ਤੁਰੇ ਪ੍ਰਗਟ ਜੋਤ ਜਗ ਮਗੇ ਤੇਜ ਭੂ ਮੰਡਲ ਛਾਇਓ ਪਰਸ ਪਰਸ ਪਰਸ ਪਰਸ ਗੁਰੂ

ਸਤਿ ਸੰਗਤ ਜੀ, ਸਾਰੀ ਸੰਗਤ, ਜਿੰਨੇ ਗੁਰਸਿੱਖ ਅਸੀਂ ਮਾਈ ਭਾਈ ਹਾਜ਼ਰ ਬੈਠੇ ਹਾਂ, ਮੈਨੂੰ ਇੱਕ ਵਿਸ਼ਵਾਸ ਹੋਇਆ ਕਿ ਸਤਿਗੁਰੂ ਜ਼ਿੰਦਗੀ ਦੀਆਂ ਗੱਲਾਂ, ਜ਼ਿੰਦਗੀ ਦੇ ਕੰਮ ਤੇ ਮਨੁੱਖ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਪਰ ਜਿੰਨੇ ਗੁਰਸਿੱਖ ਮਾਈ ਭਾਈ ਤੁਸੀਂ ਹੁਣ ਬੈਠੇ ਹੋ ਨਾ, ਅੱਜ ਇੱਕ ਐਸਾ ਤਿਉਹਾਰ ਹੈ ਜੋ ਸੰਸਾਰ ਵਿੱਚ ਸਿੱਖ ਜਗਤ ਦਾ ਇੱਕ ਸਭ ਤੋਂ ਵੱਡਾ ਤੇ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਵੇਖ ਲਓ, ਅਸੀਂ ਕਿੰਨੇ ਪਿੱਛੇ ਹਾਂ। ਭਾਵੇਂ ਕੁਝ ਵੀ ਹੈ, ਲੋਕਾਂ ਕੰਮਾਂ ਤੇ ਵੀ ਜ਼ਰੂਰ ਜਾਣਾ ਹੋਵੇਗਾ, ਤੇ ਫੰਕਸ਼ਨ ਕੇਵਲ 9:45 ਤੱਕ ਸਾਰਾ ਹੈ, ਤਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੀ ਹਾਜ਼ਰੀ ਲੱਗੀ ਹੈ। ਭਾਈ ਦਵਿੰਦਰ ਸਿੰਘ ਜੀ ਸਿੱਖ ਜਗਤ ਦੇ ਬਹੁਤ ਵੱਡੇ ਮਹਾਨ ਕੀਰਤਨੀਆਂ ਨਹੀਂ, ਗਾਇਕ, ਔਰ ਤੁਸੀਂ ਅਜੇ ਉਸ ਨੂੰ ਨਹੀਂ ਸੁਣਿਆ। ਅੱਜ ਮੈਂ ਉਹਨਾਂ ਨੂੰ ਥੱਲੇ ਥੋੜਾ ਜਿਹਾ ਤਾੜਿਆ ਸੀ ਵੀ ਚੰਗੀ ਤਰ੍ਹਾਂ ਗਾਣਾ, ਟਾਲ ਕੇ ਨਹੀਂ ਜਾਣਾ, ਕਿਉਂਕਿ ਸਿੱਖ ਜਗਤ ਵਿੱਚ, ਸਾਡੇ ਦੇਸ਼ ਵਿੱਚ ਸੰਗੀਤ ਦੀ ਕੀਮਤ ਘਟੀ ਹੈ ਗੁਰਦੁਆਰਿਆਂ 'ਚ, ਇਸ ਵਾਸਤੇ ਉਹ ਛੱਡ ਹੀ ਗਏ ਹਨ। ਇਹ ਆਲ ਇੰਡੀਆ ਸੰਗੀਤ ਕਾਨਫਰੰਸ ਵਿੱਚ ਕਲਕੱਤੇ, ਜਿੱਥੇ ਨਜ਼ਾਕਤ ਸਲਾਮ ਤੋਰੀ, ਬੜੇ ਗੁਲਾਮ ਅਲੀ ਖਾਨ, ਸਾਰੇ ਲੋਕਾਂ ਨੇ ਗਾਇਆ, ਔਰ ਇੱਥੇ ਇਹ ਬੰਦਾ ਹੈ ਸਿੱਖਾਂ ਵਿੱਚੋਂ ਜਿਸ ਨੇ 2.5 ਘੰਟੇ ਘਰਾਂ ਗਾਇਆ, 2.5 ਘੰਟੇ, ਔਰ ਬੜਾ ਵੱਡਾ ਮਾਣ ਪ੍ਰਾਪਤ ਕੀਤਾ। ਰੇਡੀਓ ਸਟੇਸ਼ਨ ਸਾਰਿਆਂ 'ਤੇ ਇਹਨਾਂ ਦੀ ਬੜੀ ਸਤਿਕਾਰ ਅਤੇ ਇੱਜ਼ਤ ਹੈ, ਮੇਰੇ ਦਿਲ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਇੱਕ ਬਹੁਤ ਵੱਡੇ ਗੁਣੀ ਹੋਣ ਦੇ ਨਾਤੇ ਅਸੀਂ ਤਾਂ ਐਵੇਂ ਸੁਣ ਸੁਣਾ ਕੇ ਸਿੱਖੇ ਹੋਏ ਹਾਂ, ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਮੈਂ ਤਾਂ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ, ਅਤੇ ਗੁਰੂ ਸਾਹਿਬ ਤਾਂ ਐਵੇਂ ਆਸਰਾ ਲੈ ਕੇ ਹੀ ਸ਼ੁਰੂ ਹੋਈਦਾ, ਅਤੇ ਇਹ ਬਹੁਤ ਵੱਡੇ ਗੁਣੀ ਹਨ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਐਸੇ ਇਹੋ ਜਿਹੇ ਮੌਕੇ 'ਤੇ ਇਸੇ ਤਰ੍ਹਾਂ ਦੇ ਚੰਗੇ ਗੁਣੀ ਬੰਦੇ ਜ਼ਰੂਰ ਸੱਦਣੇ ਚਾਹੀਦੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਜਿੰਨੇ ਬੈਠੇ ਹੋਏ ਹੋ ਸਾਰੇ ਉਹ ਹੀ ਹੋ ਕਿ ਜਿਨ੍ਹਾਂ ਨੂੰ ਕਰੀਮ ਕਿਹਾ ਜਾਂਦਾ ਹੈ, ਕਿ ਸਾਰੀ ਚੀਜ਼ ਦਾ ਤੱਤ ਨਿਚੋੜ, ਸਿਆਣੇ ਸਿਆਣੇ ਮਨੁੱਖ ਬੈਠੇ ਹੋ, ਅਤੇ ਥੋੜ੍ਹਾ ਕੁ ਚਿਰ ਆਪ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਲਓ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ।

0: ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਅਤੇ ਜਿਹਨਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰਿਆ, ਜਿਸ ਨੂੰ ਮੈਂ ਐਵੇਂ ਬੈਠੇ ਬੈਠੇ ਸੋਚਿਆ ਵੀ ਮੌਲੀ ਕੋਲ ਉੱਥੇ ਗਾਣਾ ਹੈ ਅਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਉੱਥੇ ਬੈਠੇ ਬੈਠੇ ਆ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿੱਚੋਂ ਕੱਢੀ, ਸਿੱਖਿਆ ਤਾਂ ਹੈ ਸੀ ਅਤੇ ਥੋੜ੍ਹਾ ਜਿਹਾ ਇਸ ਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੁਤ ਹੈ, ਜਿਹੜੇ ਸ਼ਬਦ ਵਿੱਚ ਕੋਈ ਰਾਗ ਰੇਖੇ ਹੈ ਉਹ ਜ਼ਰੂਰ ਪੜ੍ਹਨਾ ਚਾਹੀਦਾ। ਸੋ ਇਹ ਮਾਲੀ ਗਾੜਾ ਹੈ, ਤਾਂ ਇੱਕ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰਪੀਸ ਰਾਗ ਹੁੰਦੇ ਸਨ। ਉਹ ਇਹਨਾਂ ਨੂੰ ਬਹੁਤ ਜ਼ਿਆਦਾ ਤਕੜੇ ਹੋ ਕੇ ਗਾਉਂਦੇ, ਉਹ ਤਾਂ ਇਹਨਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕ ਪਹਾੜੀ ਗਾਉਂਦੇ ਹਨ ਇੰਨੇ। ਪਰ ਇਹ ਕੰਮ ਬੜੀ ਮਿਹਨਤ ਮੰਗਦਾ। ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤਾਂ ਸ਼ਾਇਦ ਟੇਪ ਰਿਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਸ਼ਦਾਈ ਕਹਿੰਦੇ ਨੇ ਅੱਜ ਕੱਲ੍ਹ। ਇਹ ਕੁਝ ਨਹੀਂ, ਇੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਹੈ, ਕੀਰਤਨ ਕੀਰਤਨ ਹੀ ਨਹੀਂ ਰਿਹਾ ਉੱਥੇ। ਅਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ ਕਹਿੰਦਾ ਕਰਨਾ ਕੀ ਹੈ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਾਇਆ ਚਲੀ ਗਈ, ਪੰਜਾਬ 'ਚ ਸੁਣਦਾ ਹੀ ਨਹੀਂ, ਇਸ ਨੂੰ ਛੱਡਤਾ। ਮੈਂ ਇੱਥੇ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਗਾਣਾ ਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ, ਅਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ, ਅਤੇ ਥੋੜ੍ਹਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ, ਉਸ ਬੰਦੇ ਦਾ ਕੋਈ ਜਵਾਬ ਤਾਂ ਹੈ ਹੀ ਨਹੀਂ, ਤੋ ਐਸੇ ਮਨੁੱਖ ਹੈ।
1: ਮਨ ਤਨ ਵਸ ਰਹੇ ਗੋਪਾਲ

हंस हंस के इतने तसीहे ता बर्दाश्त कर ले। जालम ने बहुत चाया

ਉਹਦੇ ਸਾਹਮਣੇ ਵੱਡੇ ਵੱਡੇ ਭਾਂਬੜ ਉਹ ਵੀ ਸ਼ਾਂਤ ਹੋ ਗਏ। ਦੁਨੀਆਂ ਦੇ ਇਤਿਹਾਸ ਵਿੱਚ ਇੱਕੋ ਇੱਕ ਮਿਸਾਲ ਮਿਲਦੀ ਹੈ। ਇਸ ਤੋਂ ਪਹਿਲਾਂ ਜੇ ਹੁਕਮ ਹੋਇਆ ਇੱਕ ਰਹਿਬਰ ਨੂੰ, ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਣਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ, ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ। ਪ੍ਰਭੂ ਦਾ ਭਗਤ ਸੀ, ਅੰਦਰ ਜਿਹੜੀ ਇਹ ਲਾਲਸਾ ਉਤਪੰਨ ਹੋਈ, ਪਰਮੇਸ਼ਵਰ ਨੇ ਉਹਦੀ ਭਾਵਨਾ ਪੂਰੀ ਕੀਤੀ, ਕੌਤਕ ਵਰਤਿਆ, ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ। ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵਕੜੀ ਪਾ,

ਜਦੋਂ ਪ੍ਰਹਿਲਾਦ ਅੱਗੇ ਵਧਿਆ ਖੰਬੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਬੇ ਦੇ ਵਿੱਚੋਂ ਸੇਕ ਆਇਆ ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ ਜੇ ਮੈਂ ਇਸ ਖੰਬੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ

ਸਾਹਮਣੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾ ਕੁ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ।

ਸਮੇਂ ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੋ, ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਛ ਹਿੰਦੂ ਔਰ ਕੁਛ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

0: ਹੈਰਾਨੀ ਹੋ ਰਹੀ ਹੈ ਤੁਹਾਡੇ। ਮੈਂ ਜੋ ਕੁਛ ਵੀ ਕੀਤਾ ਇਸ ਲਈ ਕੀਤਾ ਕਿ ਤੂੰ ਆਦਮ ਨੂੰ ਪਿਆਰਾ ਨਹੀਂ, ਹਾਲਾਤ ਨੇ ਤੈਨੂੰ ਪਿਆਰੇ ਗਰਮ ਕਰਨ ਲਈ ਮਜਬੂਰ ਕੀਤਾ ਹੋਏਗਾ। ਦੇਖ ਲਿਆ ਇਹਨਾਂ ਦੌਲਿਆ ਜਿਹਨਾਂ ਸਾਥੀਆਂ ਨੇ ਤੈਨੂੰ ਇੰਨਾ ਮਾਣ ਸੀ ਤੈਨੂੰ ਇਕੱਲਿਆ ਛੱਡ ਕੇ ਨੱਸ ਗਏ।
1: ਤੁਸੀਂ ਅੱਜ ਮੇਰੀ ਅੱਖਾਂ ਖੋਲਤੀਆਂ ਸੱਚ ਜੀ।
0: ਦੌਲੇ ਖਾਂ ਤੇਰੇ ਅੰਦਰ ਉਹ ਖੂਬੀਆਂ ਨੇ ਜਿਹਨਾਂ ਨੂੰ ਸਹੀ ਰਾਹ ਤੇ ਲਗਾਵੇ ਤੇ ਇੱਕ ਮਹਾਨ ਇਨਸਾਨ ਬਣ ਜਾਏਗਾ।
1: ਮਹਾਨ ਇਨਸਾਨ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਤਾਂ ਖੋਰਿਆ ਕਿੰਨਿਆਂ ਦੇ ਖੂਨ ਨਾਲ ਹੱਥ ਰੰਗੇ ਨੇ, ਕਿੰਨੇ ਜ਼ੁਲਮ ਕੀਤੇ ਨੇ।
0: ਪਰਮਾਤਮਾ ਬਖਸ਼ਣ ਹਾਰ ਹੈ, ਇਹਦਾ ਨਾਂ ਲੈਣ ਨਾਲ ਤੇਰੇ ਅੰਦਰ ਇੱਕ ਜਾਗ੍ਰਿਤੀ ਆਏਗੀ, ਫਿਰ ਤੂੰ ਦੌਲਾ ਡਾਕੂ ਨਹੀਂ ਦੌਲਤ ਖਾਂ ਫਕੀਰ ਅਖਵਾਏਗਾ। ਯਾਦ ਕਰ ਖੁਦਾ ਨੂੰ ਪੜ ਕਰਨਾ
1: ਕਲਮਾ। ਮੈਂ ਤਾਂ ਇੱਕ ਅਨਪੜ੍ਹ ਗਵਾਰ ਹਾਂ, ਮੈਂ ਕੀ ਜਾਣਾ ਕਲਮਾ ਕੀ ਹੁੰਦਾ ਸਰ।
0: ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਬੋਲ ਯਾ ਅੱਲਾ
1: ਯਾ ਅੱਲਾ
0: ਯਾ

ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਸਭ ਦੀ ਮਦਦ ਕਰਨ ਵਾਲਾ ਹੈ। ਜਿਸ ਦੀ ਮਦਦ ਕੋਈ ਨਹੀਂ ਕਰਦਾ ਉਸ ਦੀ ਮਦਦ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਰਦਾ ਔਰ ਆਪ ਦੀ ਮਦਦ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ। ਸਾਧ ਸੰਗਤ ਬੋਲੋ ਸ੍ਰੀ ਨਾ ਸੁਣੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਚੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਵਿੱਚ ਬਖਸ਼ਿਸ਼ਾਂ ਹਨ ਤੂੰ ਉਹਨਾਂ ਨੂੰ ਵੰਡਣ ਵਾਲਾ ਹੈ। ਸਾਧ ਸੰਗਤ ਬੋਲੋ ਸ੍ਰੀ ਹੱਕ ਹੱਕ ਆਗਾਹਾ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ ਇਸ ਵਾਸਤੇ ਸੰਸਾਰ ਵਿੱਚ ਤੂੰ ਮਹਾਰਾਜਿਆਂ ਦਾ ਮਹਾਰਾਜ ਹੈ ਤੇਰੇ ਵਰਗਾ ਸੰਸਾਰ ਵਿੱਚ ਕੋਈ ਹੋਰ ਮਹਾਰਾਜ ਕੋਈ ਰਾਜਾ ਹੈ ਹੀ ਨਹੀਂ ਇਸ ਵਾਸਤੇ ਮੈਂ ਸਾਰੇ ਸੰਸਾਰ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ

ਤੇਗ ਰਹਾ ਫਤਿਹ ਗੁਰੂ ਗੋਬਿੰਦ ਸਿੰਘ, ਜਾਨੂ ਦਿਲ ਰਹਾ ਗੁਰੂ ਗੋਬਿੰਦ ਸਿੰਘ, ਸਾਹਿਬੇ ਅਕਲੀਲ ਗੁਰੂ ਗੋਬਿੰਦ ਸਿੰਘ, ਜ਼ਿਲ੍ਹੇ ਹਕ ਤਸਲੀਲ ਗੁਰੂ ਗੋਬਿੰਦ ਸਿੰਘ। ਆਪ ਕਹਿੰਦੇ ਹਨ, ਤੂੰ ਦੁਨੀਆਂ ਦੇ ਤਾਜ ਦਾ ਮਾਲਕ ਹੈ, ਸੰਸਾਰ ਦਾ ਮਾਲਕ ਹੈ, ਔਰ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਣ ਵਾਲਾ। ਸਤ ਸੰਗਤ ਬੋਲੋ ਸ੍ਰੀ, ਕਿਉਂਕਿ ਤੇਰੇ ਜੈਸਾ ਸੰਸਾਰ ਤੇ ਹੋਰ ਕੋਈ ਸ਼ਹਿਨਸ਼ਾਹ ਨਾ ਹੋਇਆ ਔਰ ਨਾ ਹੋਏਗਾ। ਤੂੰ ਭਗਤ ਵੀ ਹੈ, ਤੂੰ ਦਾਨੀ ਵੀ ਹੈ, ਔਰ ਤੂੰ ਸ਼ੁਰਵੀਰ ਵੀ ਹੈ। ਭਗਤ ਏਡਾ ਹੈ ਕਿ ਜਦੋਂ ਅਨੰਦਪੁਰ ਦਾ ਕਿਲ੍ਹਾ ਉਜੜ ਗਿਆ, ਪਿੱਛੇ ਮੁਗਲ ਸੈਨਾ ਲੱਗੀ ਹੋਈ, 500 ਦੇ ਕਰੀਬ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ, ਤੇ ਜਾਉਂਦਿਆਂ ਜਾਉਂਦਿਆਂ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਹਿਬ ਜੀ ਨੇ ਆਖਿਆ, ਭਾਈ ਦਇਆ ਸਿੰਘ ਕਿਤਨੇ ਦਿਨ ਹੋ ਗਏ ਹਨ ਕੀਰਤਨ ਨਹੀਂ ਸੁਣਿਆ, ਤੇ ਵੇਖਣਾ ਬਈ ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮਾਂ ਹੋ ਗਿਆ, ਕੋਈ ਹੈ ਕੀਰਤਨੀਆ ਤਾਂ ਸਾਨੂੰ ਕੀਰਤਨ ਸੁਣਾਓ। ਸਤ ਸੰਗਤ ਬੋਲੋ ਸ੍ਰੀ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਪਿੱਛੇ ਦੁਸ਼ਮਣ ਫੌਜ ਆ ਰਹੀ ਹੈ, ਇਸ ਵੇਲੇ ਤਾਂ ਕਿਤੇ ਦੂਰ ਨਿਕਲ ਜਾਈਏ ਚੰਗਾ ਹੈ, ਤੇ ਆਪ ਕੀਰਤਨ ਸੁਣਨ ਦੀ ਕਹਿ ਰਹੇ। ਆਖਿਆ, ਹਾਂ ਦਇਆ ਸਿੰਘ, ਕੀਰਤਨ ਆਤਮਾ ਦੀ ਖੁਰਾਕ ਹੈ, ਆਤਮਾ ਦਾ ਭੋਜਨ ਹੈ। ਕਿਤਨੇ ਕੁ ਸਿੰਘ ਹਨ ਨਾਲ? ਆਖਿਆ, ਗਰੀਬ ਨਿਵਾਜ ਕੋਈ ਲਗਭਗ 500 ਸਿੰਘ ਹਨ ਨਾਲ। ਆਖਿਆ, ਫਿਰ ਅੱਧੇ ਕੀਰਤਨ ਵਿੱਚ ਬਹਿ ਜਾਓ ਤੇ ਅੱਧੇ ਥੋੜੀ ਦੂਰੀ ਤੇ ਮੋਰਚਾ ਲਾ ਕੇ ਖੜਾਰ ਦਿਓ ਸਾਰਿਆਂ ਨੂੰ, ਜੇ ਦੁਸ਼ਮਣ ਦਲ ਆਵੇ ਤੇ ਉਸਨੂੰ ਰੋਕ ਕੇ ਰੱਖਣ। ਕੀਰਤਨ ਆਰੰਭ ਹੋ ਗਿਆ, ਉੱਥੇ ਦੁਸ਼ਮਣ ਦਲ ਨੇ ਚੜਾਈ ਕਰ ਦਿੱਤੀ, ਸਿੰਘ ਲੜ ਰਹੇ ਹਨ, ਇੱਥੇ ਸਾਹਿਬ ਜੀ ਅਡੋਲ ਕੀਰਤਨ ਬਹਿ ਕੇ ਸੁਣ ਰਹੇ। ਸਤ ਸੰਗਤ ਬੋਲੋ ਸ੍ਰੀ। ਇੱਥੇ ਆਸਾ ਦੀ ਵਾਰ ਦੀ ਸਮਾਪਤੀ ਹੋਈ। ਸੋ ਕਰੇ ਜੇ ਤਿਸੇ ਰਜਾਏ, ਸੋ ਕਰੇ ਜੇ ਤਿਸੇ ਰਜਾਏ ਸੁਧ। ਸਾਹਿਬ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਸੀਸ ਚੁਕਾਇਆ, ਤਾਂ ਹੀ ਟਾਂਗੂ ਨੇ ਆ ਕੇ ਖਬਰ ਦਿੱਤੀ ਖੁਫੀਏ ਨੇ ਕਿ ਸਾਹਿਬ ਜੀ ਆ ਦੁਸ਼ਮਣ ਦਲ ਮਾਰੋ ਮਾਰ ਕਰਦਾ ਆ ਰਿਹਾ, ਤੇ ਜਿਹੜੇ ਲਗਭਗ 250 ਸਿੰਘ ਅੱਗੇ ਮੋਰਚੇ ਤੇ ਖਿਲਾਰੇ ਸਨ ਸਾਰੇ ਸ਼ਹੀਦ ਹੋ ਗਏ ਹਨ। ਸਤ ਸੰਗਤ ਬੋਲੋ ਸ੍ਰੀ। ਭਾਈ ਦਇਆ ਸਿੰਘ ਦੇ ਨੈਣ ਕਟੋਰੇ ਵਾਗ ਆਏ। ਉਹ ਗਰੀਬ ਨਿਵਾਜ, ਇੱਕ ਕੀਰਤਨ ਦੇ ਪਿੱਛੇ 250 ਸਿੰਘ ਸ਼ਹੀਦ ਕਰਾ ਦਿੱਤਾ ਜੀ। ਸਾਹਿਬ ਜੀ ਕਹਿਣ ਲੱਗੇ, ਦਇਆ ਸਿੰਘ ਆ ਬਾਕੀ ਕਿਤਨੇ ਬਚ ਗਏ ਹਨ? ਆਖਿਆ, ਲਗਭਗ 250। ਆਖਿਆ, ਇਹ ਵੀ 250 ਸ਼ਹੀਦ ਹੋ ਜਾਂਦੇ। ਦਇਆ ਸਿੰਘ, ਤੂੰ ਵੀ ਸ਼ਹੀਦ ਹੋ ਜਾਂਦਾ, ਮੈਂ ਵੀ ਸ਼ਹੀਦ ਹੋ ਜਾਂਦਾ, ਲੇਕਿਨ ਅਸੀਂ ਜੋ ਇੱਥੇ ਬਹਿ ਕੇ ਅੱਜ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਕੀਰਤਨ ਵਿੱਚ ਜੁੜੇ ਹਨ, ਉਸਦੀ ਜਿਹੜੀ ਭਗਤੀ ਕੀਤੀ ਹੈ, ਅਸੀਂ ਇਹ ਸੌਦਾ ਸਸਤਾ ਕੀਤਾ। ਸਤ ਸੰਗਤ ਬੋਲੋ ਸ੍ਰੀ। ਭਗਤ ਏਡੇ ਤੇ ਆਖਿਆ, ਦਾਨੀ ਤੇਰੇ ਵਰਗਾ ਸੰਸਾਰ ਤੇ ਹੋਰ ਕੌਣ ਹੈ? ਪਿਤਾ ਨੂੰ ਸ਼ਹੀਦ ਕਰਾ ਦਿੱਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ। ਆਪ ਦੇ ਉਸ ਵੇਲੇ 9 ਸਾਲ ਦੀ ਉਮਰ ਸੀ। ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹੀਦੀ ਪਾਈ। ਅਨੰਦਪੁਰ ਦਾ ਕਿਲ੍ਹਾ ਉਜੜ ਗਿਆ, 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ ਸਿੱਖਾਂ ਦੇ ਉੱਪਰੋਂ ਧਰਮ ਦੀ ਰੱਖਿਆ ਦੀ ਖਾਤਰ 4 ਬੱਚੇ ਸ਼ਹੀਦ ਕਰਾ ਦਿੱਤੇ। ਮਾਤਾ ਨੂੰ ਕੁਰਬਾਨ ਕੀਤਾ ਧਰਮ ਦੀ ਖਾਤਰ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਆ ਸਾਰਾ ਸਰਬੰਸ ਦਾਨ ਕਰ ਦਿੱਤਾ, ਤੇਰੇ ਵਰਗਾ ਸੰਸਾਰ ਤੇ ਹੋਰ ਦਾਨੀ ਕੌਣ ਹੋਏਗਾ? ਸਤ ਸੰਗਤ ਬੋਲੋ ਸ੍ਰੀ।
आख्या और शुरवीरता तेरे विच एडी के चमकौर दी गड़ी विच जदों बेअंत दुश्मनां दी फौजा घेरां पा के खड़ोतियां होईयां ते अंदर थोड़े जे सिख चमकौर दी कच्ची गड़ी दो दो चार चार सिंह करके जावन बार ते दुश्मनां दे कई दलां दे दल नूं मार मुकाऊं ते आप फिर शहीदियां पा जाऊं। उस वेले जिस वेले बेअंत फौजां ने दुश्मन दी चमकौर दी कच्ची गड़ी नूं घेरा पा के खलारिया ते आप घोड़े ते चढ़ के आवाज दे के गए कि हिंद दा पीर जा रहा जे जे किसे विच हिम्मत होवे ता उस नूं रोक के दसो। सात सगत बोलो श्री अनेकां ही नूं साहिब जी दी तलवार पिया शो प्राप्त होई दुश्मनां दे सिर वाह के साहिब जी उस चमकौर दी कच्ची कड़ी विच अगा लंघ गए। दुश्मन घेरे नूं तोड़ छड़िया तेरे वर्गा शुरवीर होर कौन हो सकता है तेरे वर्गा भगत संसार विच कोई नहीं। धन गुरु गोबिंद सिंह सच्चे पातशाह तेरे वर्गा दानी कोई नहीं। धन गुरु गोबिंद सिंह सच्चे पातशाह तेरे वर्गा शुरवीर कोई नहीं। सात सगत बोलो श्री। इस वास्ते भाई साहब भाई नंद लाल जी कहते हैं मुसव्वर खेंच ले तस्वीर ये तुझको रिसाई है दसम गुरु बैठे मसलत पर सभा अपनी लगाई है। यहां के शहनशाहों से तेरी तस्वीर अच्छी है यहां के शहनशाहों से तेरी तस्वीर अच्छी है मिला तुझ सा मुझे मुर्शद मेरी तकदीर अच्छी है। सात सगत बोलो श्री। इस वास्ते धन गुरु गोबिंद सिंह सच्चे पातशाह दी उस्तत करदे हुए भाई साहब भाई नंद लाल जी

ਬਾਦਸ਼ਾਹ ਇਸ ਸ਼ਬਦ ਵਿੱਚ ਮੇਰੇ ਮਨ ਪਰਦੇਸੀ ਵੇ ਐ ਮੇਰੇ ਮਨ ਤੂੰ ਭਟਕਣਾ ਛੱਡ ਦੇ ਤੂੰ ਡੋਲਣਾ ਛੱਡ ਦੇ ਤੂੰ ਪਦਾਰਥਾਂ ਦਾ ਨੇਹੋ ਛੱਡ ਦੇ ਆ ਜਾ ਨਿੱਜ ਘਰ ਦੇ ਵਿੱਚ ਜੋ ਰਸ ਮਾਣਨ ਲਈ ਤੂੰ ਇੱਥੇ ਸੰਸਾਰ ਵਿੱਚ ਆਇਆ ਉਹ ਰਸ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਦਾ ਤੇ ਜਿਨ੍ਹਾਂ ਨੇ ਮਾਣ ਲਿਆ ਉਹਨਾਂ ਨੇ ਰੰਗ ਰਲੀਆਂ ਮਾਣੀਆਂ ਉਹਨਾਂ ਨੇ ਐਸੀਆਂ ਪਦਵੀਆਂ ਪ੍ਰਾਪਤ ਕੀਤੀਆਂ ਕਿ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਇਸ ਲਈ ਬਈ ਤੂੰ ਵੀ ਜਪੇਗਾ ਤਾਂ ਫਿਰ ਐਸਾ ਹੀ ਤੈਨੂੰ ਸਤਿਕਾਰ ਮਿਲੇਗਾ ਐਸਾ ਹੀ ਪਿਆਰ ਮਿਲੇਗਾ ਗੁਰੂ ਦਾ।

ਕਰਦਾ ਹੀ ਨਹੀਂ, ਸਾਡੇ ਮਗਰੋਂ ਹੀ ਨਹੀਂ ਲੈਂਦਾ। 90 ਤੱਕ ਕੋਈ ਪਹੁੰਚ ਗਿਆ ਤਾਂ ਫਿਰ ਮੰਜੀ ਤੋਂ ਨਹੀਂ ਉੱਠ ਸਕਿਆ। ਹਜ਼ੂਰ ਕਹਿੰਦੇ ਹਨ, ਭਾਈ ਇਹ ਤਾਂ ਧੂਏ ਦਾ ਪਹਾੜ ਹੈ ਜਗਤ, ਆਉਣਾ ਉਹਨਾਂ ਦਾ ਹੀ ਸ਼ਬਦ।

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ ਹੈ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਾਣੀ ਪਿਲਾਉਣਾ ਪੱਖਾ ਝੱਲਣਾ ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ। ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲ ਹੈ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ 'ਤੇ ਚੱਲਣਾ, ਸ਼ੁਭ ਮਾਰਗ 'ਤੇ ਚੱਲਣ ਲਈ ਪ੍ਰੇਰਣਾ ਦੇਣੀ। ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧੰਨ ਕਰਕੇ ਸੇਵਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ ਕਿਰਤ ਕਮਾਈ ਕਰਕੇ ਪ੍ਰਾਪਤ ਹੋਇਆ, ਉਸ ਵਿੱਚੋਂ

ਤੁਰਿਆ ਜਾਂਦਾ ਹੈ, ਬੇਪਰਵਾਹੀ ਨਾਲ ਤੁਰਿਆ ਜਾਂਦਾ ਹੈ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ, ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਿਹਾ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਇਹ ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜ੍ਹਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ। ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ ਹੈ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ ਹੈ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਅਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜ੍ਹੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ। ਪਹੁੰਚ ਗਿਆ ਦਰਬਾਰ

ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ, ਐ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈ ਆਪਣੀ ਪਿਆਰੀ ਸਿੱਖੀ ਬਖਸ਼। ਸੇਵਾ ਤੇ ਸਿਮਰਨ ਦੀ ਦਾਤ

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ। ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ?

ਪਾਤਸ਼ਾਹ ਪ੍ਰਵਾਨ ਕਰੋ ਤੇ ਮੈਂ ਧਨ ਹੋ ਜਾਵਾਂ। ਹਜ਼ੂਰ ਮੁਸ਼ਕਰਾਏ, ਕਹਿਣ ਲੱਗੇ ਇਹਦਾ ਕੱਪੜਾ ਦੇਖੋ, ਵੇਖੀਏ ਤਾਂ ਸਹੀ ਇਹ ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਸਵੱਛ ਹੈ। ਇਹਨੇ ਕੱਪੜਾ ਖੋਲਿਆ, ਕੱਪੜਾ ਖੋਲ ਕੇ ਅੱਗੇ ਨੂੰ

ਹਜ਼ੂਰ ਕਹਿਣ ਲੱਗੇ, ਕਿਉਂ ਭਾਈ, ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ, ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ, ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ, ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਾ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜ੍ਹਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ ਹੈ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀਵਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ।

ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਣਾ ਹੁਕਮ ਸਮਾਇ ਲੈ ਇਕਣਾ ਹੁਕਮ ਕਰੇ ਵਿਨਾਸ ਇਕਣਾ ਪਹਾਣੇ ਕੱਢ ਲੈ ਇਕਣਾ ਮਾਇਆ ਵਿੱਚ ਨਿਵਾਸ ਇਉਂ ਬਹਿ ਆਖਣਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜੰਗ ਕੋ ਆਪ ਕਰੇ ਪਰ ਦਾਸ ਤੋੜੀ ਨਾਨਕ ਜੀ ਪਾਏ ਗਏ ਲਿਖਣਾ ਮੈਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਪੜੇ ਚੁਣ ਵਾਹ ਕੜੇ ਜੇ ਜਮਾਲਿਆ ਥਾਉ ਨਾ ਪਾਇਣ ਤੂੜਿਆ ਮੁਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਲ ਰੱਖੇ ਸਿੱਧ ਗਏ ਹਾਰ ਗਏ ਸੇਠ

ਥੋੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਪੌਦੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵੜ ਦਾਤਾ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ।

ਆਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਆਂ ਇਹ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਧ ਪੁਹਾਏ ਸੋ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰੋਏ ਉੱਠ ਨਾ ਜਾਹੀ ਸਿਧਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਕਹੋ ਤੇਨਾ ਮਨ ਭਾਉ ਪੌੜੀ ਨਾ ਤੇਰਾ ਨੰਕਾਰ ਹੈ ਨਾ ਲੈ ਨਰਕ ਨਾ ਜਾਈਏ ਜੀਓ ਬਿਨ ਸਭ ਦੇ ਸਦਾ ਦੇਖਾ ਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ।

ਭਗਤੂੜੀ ਚੜ੍ਹ ਚੜ੍ਹ ਪਵਹੇ ਅੰਗਿਆਰੀ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਹੱਥ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਹ ਮੇਰੀ ਤਾਰ ਹੈ ਜਿਨ

ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀਆਂ ਪਾਠ ਪੁਰਾਣ ਜਿਣ ਕਰਤੇ ਕਰਨਾ ਕੀਆ ਲਿਖਿਆ ਹੁਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿ ਵੇਖੂ ਜਿਨ ਸੱਚੋ ਸੱਚ ਵਰਤਾ ਹੈ ਅੱਜ ਤੂੰ ਦਿਨ ਮਿਲੇ ਸੱਚ ਤਾਂ ਕਿੰਨੀ ਸੱਚ ਕਮਾਇਆ ਸੱਚ।

ਤੋਂ ਆਇਆ ਮੈਂ ਤਾਂ ਕੁਲ ਹਾਂ ਸਿਕਦਾਰ। ਕਾਮਨੇ ਸਤਿਗੁਰੂ ਜੀ ਦਾ ਕਰੇ ਵਿਚਾਰ, ਅੰਦਰ ਇਤ ਗਿਆਨ ਵੀ ਹੁਣੀ ਪਾਹੇ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਉੱਚੇ

ਜੁਜ ਮੈਂ ਜੋਰ ਛਲੀ ਚੰਦਰਾ ਬਲਕਾਨ ਕਿਸ਼ਨ ਜਾਦਿਨ ਭਇਆ ਪਾਰ ਜਾਦ ਗੋਦੀ ਲੈ ਆਇਆ ਮਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਸਿਰ ਪਠਾਣੀਆਂ ਬਲਕੀਆ।

ਪਰ ਪੁਸਤਕ ਸੰਧਿਆ ਬਾਦਲ ਦਿਲ ਪੂਜਸ ਬਗਲ ਸਮਾਧਨ ਮੁੱਖ ਝੂਠ ਦੇਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤ੍ਰਿਪੁਲਾਟੰ ਦੋਇ ਧੋਤੀ ਬਸਤਕ ਪਾਟੰ ਜੇ ਜਾਣਸ ਬ੍ਰਹਮ ਕਰਮੰ ਸਾਫੋ ਕੁਟ ਨਿਸ਼ਚੋ ਕਰਮੰ ਕੌ ਨਾਨਕ।

ਛੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਦਗ ਨਾ ਟੁੱਟੀ ਜੇ ਦਗ ਹੋਵੇ ਜੋਰ ਨਾ ਮਨੇ ਪਰ ਟੁੱਟੇ ਸਲਾਹੀ ਸਚੂ ਦਰਗਾਹ ਅੰਦਰ ਪਾਈਏ ਤਗ ਨਾ ਤੁਸਤੂਤ ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਪੇ ਵਤੈ ਵੱਟ ਹਗੇ ਅਵਰਾ ਕਤੈ ਲੈ ਪਹਾੜ ਕਰੇ ਵੀ ਆ ਕੱਢ ਕਾਗਲ ਦਸਹਿਰਾ ਸੁਣ ਵੇਖੋ ਲੋਕਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸਿਰ ਸੇਵਾ ਕਰੇ।

ਹੱਥ ਫਿੱਟੇ ਇਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਣ ਮਨ ਜਿੱਥੇ ਚੁਰੀ ਪਏ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੜਮੇ ਤਰੀ ਸਿਰੇ ਸਿਰ ਤੰਦੇ ਲਾਏ ਦਾ ਨਦਰ ਪੱਠੀ ਜੇ ਕਰੇ।

ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ ਸਗਲ ਤਰਦੀਆਂ ਆਈਆਂ, ਜਾ ਕੇ ਸਪਾਣਾ ਤਾਂ ਮਨ ਵਸਾਈਆਂ, ਕਰੂ ਕਮਤ ਖਤ ਤਾਰੀਆਂ, ਵਿੱਚੋਂ ਬਾਹਰ ਕੱਢੀਆਂ ਬੁਰਿਆਈਆਂ।

ਪਣ ਜਮੀਏ ਪੜਨੀਏ ਪਰਮਗ ਪੀਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪਨ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਕੀ ਹੈ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਪੁਜੇ ਪੰਡੇ ਬਾਜ ਨਾ ਕੋ ਨਾਨਕੂ ਪੰਡੇ ਬਾਹਰ ਆਏ ਪੁਸਟਾ ਸੋਏ ਜਿਤ ਮੁਸਦਾ ਸਲਾਈਏ ਅਗਰ ਤੀਜਾਰ ਨਾਨਕ ਤਿਲ ਖੁਜਲੇ ਤਿਤ ਸੱਚੇ ਦਰਬਾਰ ਪੌੜੀ ਹੰਕੂ ਆਪੇ ਆਪਣਾ ਇਸ ਨਾ ਹੀ ਸੋਚਣ ਕੱਢੀਏ ਕਿ ਕਾਬੂ ਆਪਣਾ ਆਪੇ ਹੀ ਲੇਖਾ ਸਦੀਆਂ ਜਰਨ ਨਹੀਂ ਹੈ ਜਗ ਤਾਕਾਇਤ ਗਾਰ ਗੁਹੰਡੀਏ ਮੰਦਾ ਕਿਸੇ ਨਾ ਆਖੀਏ।

0: आपे साजे करे आप जाई बे रखे आप।
1: किस विच जंत उपाए पैसे।

ਕਾਰ ਦੇ ਨਾਲ ਮਨ ਵਿੱਚ ਭਾਵਨਾ ਲਿਆ ਕੇ ਆ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਇਸ਼ਨਾਨ ਦੀ ਸੇਵਾ ਕਰਨੀ ਤੇ ਜਦੋਂ ਸਾਲ ਬੀਤ ਜਾਣ

ਕਿ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਇਹਦੀ ਸੇਵਾ ਕਰਕੇ। ਆਖਿਆ ਨਹੀਂ, ਆ ਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ।

ਸਤਾਰਾਂ ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ, ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ।

ਸਿਰ ਤੇ ਚੁੱਕਿਆ। ਅੱਜ ਏਡਾ ਮੀਂਹ ਪੈ ਰਿਹਾ, ਜੱਖੜ ਚੁੱਲ ਰਹੇ ਹਨ। ਬਾਬਾ ਅਮਰਦਾਸ ਜੀ ਆ ਸੇਵਾ ਦੇ ਪੁੰਜ, ਸਿਰ ਤੇ ਗਾਗਰ ਚੁੱਕੀ ਤੇ ਤੁਰਦੇ ਹੋਏ ਆ ਰਹੇ ਹਨ। ਰਸਤੇ ਵਿੱਚ ਜੁਲਾਇਆਂ ਦੀ ਖੱਟੀ ਸੀ।

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ

ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸੰਗਤ ਬੋਲੋ ਸ੍ਰੀ ਆ। ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ।

ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ

ਪਟਕਣਾ ਮੁੱਕ ਗਈ, ਥਕਾਵਟਾਂ ਥੱਕ ਗਈਆਂ। ਥਕਾਵਟ ਬੰਦੇ ਨੂੰ ਥਕਾਉਂਦੀ ਹੈ, ਸ਼ਰਮ ਪਟਕਣਾ ਬੰਦੇ ਨੂੰ ਥਕਾਉਂਦੀ। ਲੇਕਿਨ ਇੱਥੇ ਮਹਾਰਾਜ ਕਹਿੰਦੇ ਨੇ ਕਿ ਪਟਕਣਾ ਥੱਕ ਗਈ, ਥਕਾ ਦੇਣ ਵਾਲੀ ਗੱਲ ਥੱਕ ਗਈ, ਸ਼ਰਮ ਥਾਕਾ। ਪਰ ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੂੰ ਸਾਹਿਬ ਨੇ ਆਪਣੀ ਬਾਣੀ ਦੇ ਲੜ ਲਾਇਆ ਹੈ, ਆਪਣਾ ਜਸ ਬਖਸ਼ਿਆ, ਖੁੱਲਿਆ ਕਰਮ ਭਾਗ ਖੁੱਲ ਗਏ, ਮਾਲਕ ਦੀ ਰਹਿਮਤ ਹੋਈ, ਕਿਰਪਾ ਪਈ, ਠਾਕੁਰ ਕੀਰਤਨ ਹਰ ਹਰ ਗਾਈ, ਪ੍ਰਭੂ ਜਸ ਕਰਦੇ ਹਾਂ, ਹਰੀ ਦੀ ਕੀਰਤੀ ਕਰਦੇ ਹਾਂ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ, ਭਟਕਣਾ ਮੁੱਕ ਗਈ। ਕਹਿੰਦੇ ਨੇ ਹੁਣ ਮੈਨੂੰ ਜ਼ਿੰਦਗੀ ਦਾ ਉਹ ਪਦ ਪ੍ਰਾਪਤ ਹੋਇਆ, ਜ਼ਿੰਦਗੀ ਦੀ ਉਹ ਅਵਸਥਾ ਪ੍ਰਾਪਤ ਹੋਈ ਹੈ ਜਿਹੜੀ ਚਾਹੁੰਦਾ ਸਾਂ, ਜੋ ਮਿਲਣੀ ਚਾਹੀਦੀ ਹੈ ਹਰ ਮਨੁੱਖ ਨੂੰ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਧਾਤਾ, ਸੰਤਨ ਕੀ ਸ਼ਰਣਾ। ਸਤਸੰਗੀਆਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਵਸ ਗਏ, ਔਰ ਇੰਨੀ ਰਹਿਮਤ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ। ਕਾਮ ਗਿਆ, ਕ੍ਰੋਧ ਗਿਆ, ਲੋਭ ਮੋਹ ਹੰਕਾਰ ਗਿਆ, ਇਹੀ ਵੱਡੇ ਵੈਰੀ ਸਨ, ਇਹ ਖਤਮ ਹੋ ਗਏ। ਸਦ ਹਜ਼ੂਰ ਉਹ ਦੂਰ ਹੋ ਗਏ ਤੇ ਉਹ ਨੇੜੇ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਗਏ, ਔਰ ਜਿਵੇਂ ਜਿਵੇਂ ਇਹ ਦੂਰ ਹੋਣ ਉਵੇਂ ਉਵੇਂ ਵਾਹਿਗੁਰੂ ਨੇੜੇ ਹੁੰਦਾ ਚਲਾ ਜਾਂਦਾ, ਔਰ ਜਦੋਂ ਵਾਹਿਗੁਰੂ ਨੇੜੇ ਹੁੰਦਾ ਇਹਨਾਂ ਨੂੰ ਦੂਰ ਜਾਣਾ ਹੀ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿੰਦੇ ਨੇ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਕਹਿੰਦੇ ਨੇ ਸ਼ੇਰ ਗੱਜਿਆ ਉਜਾੜ ਵਿੱਚ, ਮਿਰਗਾਵਲੀ ਨੂੰ ਮਿਰਗਾਂ ਨੂੰ ਭਾਜਣਾ ਪੈ ਗਈਆਂ, ਅਜੇ ਗੱਜਿਆ ਵੇਖਿਆ ਕਿਸੇ ਨੇ। ਸ਼ੇਰ ਦੀ ਗਰਜਣਾ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ, ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ। ਇਵੇਂ ਗੁਰੂ ਨਾਨਕ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਕੀ ਹੈ? ਗੁਰਬਾਣੀ। ਗੁਰੂ ਨਾਨਕ ਦੀ ਗਰਜ, ਗੁਰੂ ਨਾਨਕ ਦੀ ਬਾਣੀ ਜੇ ਸਿਰਦੇ ਚ ਗੂੰਜਦੀ ਹੈ, ਉੱਥੋਂ ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਬੁਰਾਈਆਂ ਦੀ ਮਿਰਗਾਵਲੀ ਨੂੰ ਭਾਜਣ ਪੈ ਜਾਂਦੀ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਟਿਕ ਨਹੀਂ ਸਕਦੇ। ਹੁਣ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਨੇੜੇ ਆ ਤੇ ਦੂਰ ਹੋ ਗਏ। ਕਦੇ ਨਾ ਪਇਓ ਦੁਰਾਈ, ਹੁਣ ਵਾਹਿਗੁਰੂ ਦੂਰ ਨਹੀਂ ਜਾਪਦਾ। ਸੁੱਖ ਸੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ, ਪਾਪੀਆਂ ਨੂੰ ਪਵਿੱਤਰ ਕਰ ਲਿਆ। ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਕੋਈ ਡਰ ਨਹੀਂ ਰਹਿ ਗਿਆ। ਔਰ ਇੱਕ ਗੱਲ ਸਮਝ ਲੈਣਾ, ਜਿੰਨਾ ਪਾਓ ਤਿੰਨ ਨਾਹੇ ਪਾਓ, ਮੁੱਚ ਭਾਉ ਨਿਭਵਿਆ। ਜਿਨ੍ਹਾਂ ਨੇ ਇੱਕ ਗੁਰੂ ਦਾ ਭਾਉ ਮੰਨ ਲਿਆ, ਇੱਕ ਗੁਰੂ ਦਾ ਡਰ ਤੇ ਅਦਬ ਮੰਨ ਲਿਆ, ਉਹ ਫਿਰ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ, ਕਿਸੇ ਹੋਰ ਕੋਲੋਂ ਡਰਨ ਦੀ ਗੱਲ ਨਹੀਂ ਰਹਿ ਜਾਂਦੀ। ਇੱਕ ਗੁਰੂ ਦਾ ਅਦਬ, ਇੱਕ ਨਿਰੰਕਾਰ ਦਾ ਭਾਉ ਰੱਖ ਲਿਆ ਜਾ, ਔਰ ਉਹ ਰੱਖਿਆ। ਮਹਾਰਾਜ ਕਹਿੰਦੇ ਨੇ ਜਿਸ ਦਿਨ ਦਾ ਪ੍ਰਭੂ ਦਾ ਭਾਉ ਰੱਖਿਆ ਉਸ ਦਿਨ ਤੇ ਨਿਰਭਉ ਜਪੈ ਸਗਲ ਭਾਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਪਏ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਤੇ ਜਿਨ੍ਹਾਂ ਗੱਲਾਂ ਜਿਸ ਗੱਲ ਕਰਕੇ ਪਦਵੀ ਪ੍ਰਾਪਤ ਹੋਈ ਹੈ, ਆਨੰਦ ਆਇਆ, ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲਿਵਲਾਈ। ਹੁਣ ਤਾਂ ਜੀ ਕਰਦਾ ਦਿਨ ਰਾਤ ਉਹਦਾ ਜਸ ਗਾਉਂਦਾ ਰਹਿ। ਭਾਈ ਬਾਬਕ, ਭਾਈ ਮਰਦਾਨੇ ਕੀ ਸੰਤਾਨ ਵਿੱਚੋਂ ਇੱਕ ਗੁਰੂ ਕਾ ਕੀਰਤਨੀਆ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਕੀਰਤਨ ਵੀ ਕਰਦਾ ਸੀ, ਔਰ ਇੱਕ ਬੜੀ ਕਮਾਲ ਦੀ ਗੱਲ ਕਿ ਇਹ ਤਲਵਾਰ ਦਾ ਵੀ ਧਾਰਨੀ ਸੀ, ਕੀਰਤਨ ਵੀ ਕਰਦਾ ਤੇ ਜੰਗ ਵੀ ਕਰਦਾ। ਔਰ ਸਮੇਂ ਦੇ ਲੋਕ ਵੇਖ ਵੇਖ ਕੇ ਹੈਰਾਨ ਸਨ, ਕਲਾਕਾਰ ਕੀ ਤੇ ਤਲਵਾਰ ਕੀ। ਹਾਲਾਂਕਿ ਅੱਗੋਂ ਜਾ ਕੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਤਾਂ ਇਹ ਗੱਲ ਬੜੇ ਕਮਾਲ ਦੇ ਢੰਗ ਨਾਲ ਸਾਬਤ ਕੀਤੀ ਕਿ ਜੇ ਕਲਾਕਾਰ ਤਲਵਾਰ ਵਾਹੇ ਤੇ ਤਲਵਾਰ ਵਾਹੁਣ ਵਿੱਚ ਕਲਾ ਆ ਜਾਂਦੀ, ਕਿਉਂਕਿ ਜ਼ਾਲਮ ਤਲਵਾਰ ਵਾਹੇਗਾ ਤਬਾਹੀ ਮਚਾ ਦੇਵੇਗਾ, ਕਾਇਰ ਦੇ ਹੱਥ ਤਲਵਾਰ ਆ ਜਾਏਗੀ, ਤਲਵਾਰ ਦੀ ਤੋਹੀਨ ਕਰੇਗਾ, ਲੈ ਕੇ ਦੌੜ ਜਾਏਗਾ, ਕੀ ਫਾਇਦਾ, ਜਾਂ ਕਿਤੇ ਆਪਣੇ ਹੀ ਪੈਰ ਤੇ ਮਾਰ ਪਏਗਾ ਕੰਬਦਾ ਹੋਇਆ। ਕਾਇਰ ਨੂੰ ਤਲਵਾਰ ਫੜਨੀ ਨਹੀਂ ਆਉਂਦੀ, ਜ਼ਾਲਮ ਫੜਦਾ ਹੈ ਤੇ ਤਬਾਹੀ ਮਚਾ ਦਿੰਦਾ, ਲੇਕਿਨ ਕਲਾਕਾਰ ਤਲਵਾਰ ਫੜਦਾ ਹੈ ਤੇ ਤਲਵਾਰ ਵੀ ਕਲਾ ਨਾਲ ਵਾਹੁੰਦਾ, ਉਹਦੇ ਤਲਵਾਰ ਵਾਹੁਣ ਵਿੱਚ ਕਲਾਕਾਰੀ ਹੈ, ਉਹਦੇ ਤੀਰਾਂ ਪਿੱਛੇ ਲੱਗਾ ਹੋਇਆ ਸੋਨਾ,
ਉਹਨੇ ਤਲਵਾਰ ਛੁਪਿਆ ਪਰ ਉਪਕਾਰ ਵੀਰਤਾ ਦੀ ਲਗਨ ਜੰਗ ਨੂੰ ਵੀ ਕਲਾ ਬਣਾ ਕੇ ਰੱਖ ਦਿੰਦੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹਜ਼ੂਰੀ ਕੀਰਤਨੀਆ ਗੀਤਕਾਰ ਵੀ ਹੈ ਸੰਗੀਤਕਾਰ ਵੀ ਹੈ ਕਲਾਕਾਰ ਵੀ ਹੈ ਤੇ ਤਲਵਾਰ ਦਾ ਵੀ ਧਣੀ ਹੈ ਤੇ ਵੱਡੀ ਗੱਲ ਇਹ ਕਿ ਜੰਗ ਚ ਕਿਸੇ ਨੇ ਹੱਥ ਵਿਖਾਉਂਦਾ ਹੈ ਦੁਸ਼ਮਣਾਂ ਨੂੰ ਪਤਾ ਲੱਗਦਾ ਹੈ ਕੋਈ ਯੋਧਾ ਹੈ ਆਪਣਿਆਂ ਨੂੰ ਪਤਾ ਲੱਗਦਾ ਹੈ ਕੋਈ ਅੱਗੇ ਵਧਣ ਵਾਲਾ ਵਧਿਆ ਔਰ ਇੱਕ ਹੋਰ ਗੱਲ ਆਮ ਤੌਰ ਤੇ ਰੋਹ ਵਿੱਚ ਜੋਸ਼ ਵਿੱਚ ਮਨੁੱਖ ਦੇ ਚਿਹਰੇ ਦੀ ਆਕ੍ਰਿਤੀ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ ਜੋਸ਼ ਵਿੱਚ ਆਇਆ ਬੰਦਾ ਆਮ ਤੌਰ ਤੇ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ ਮਗਰ ਭਾਈ ਬਾਬਕ ਵਿੱਚ ਇੱਕ ਗੱਲ ਸੀ ਇਹ ਤਲਵਾਰ ਵਾਹੁੰਦਾ ਸੀ ਤੇ ਖਿੜਿਆ ਹੋਇਆ ਵਾਹੁੰਦਾ ਸੀ ਮੁਸਕਰਾਉਂਦਾ ਹੋਇਆ ਚਾਹ ਵਿੱਚ ਆਇਆ ਹੋਇਆ ਆਨੰਦ ਵਿੱਚ ਆ ਕੇ ਜੋ ਗੁਰੂ ਘਰ ਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਭ ਕਲਗੀਧਰ ਪਾਤਸ਼ਾਹ ਦੀ ਤੇ ਅੱਗੋਂ ਬੇਅੰਤ ਗੁਰੂ ਕੇ ਲਾਲ ਸਿੰਘਾਂ ਦੀ ਪਰੰਪਰਾ ਰਹੀ ਹੈ ਤਲਵਾਰ ਵਾਹ ਰਹੇ ਨੇ ਮੁਸਕਰਾ ਰਹੇ ਹੱਸ ਰਹੇ ਨੇ ਫੱਟ ਲੱਗ ਰਹੇ ਨੇ ਤੇ ਹੱਸ ਰਹੇ ਨੇ ਫੱਟ ਲਾਉਂਦੇ ਵੀ ਹੱਸਦੇ ਨੇ ਫੱਟ ਖਾਂਦੇ ਵੀ ਹੱਸਦੇ ਭਾਈ ਬਾਬਕ ਜੰਗ ਵਿੱਚ ਜੂਝਦਾ ਹੈ ਤੇ ਮੁਸਕਰਾਉਂਦਾ ਹੋਇਆ ਖਿੜਿਆ ਹੋਇਆ ਤੇ ਸਿੱਖਾਂ ਨੇ ਇੱਕ ਦਿਨ ਮਹਾਰਾਜ ਕੋਲ ਵਚਨ ਕੀਤਾ ਮਹਾਰਾਜ ਬਾਬਕ ਬੜਾ ਨਿਰਭਉ ਹੈ ਅੱਗੇ ਵੱਧਦਾ ਤੇ ਪਰਵਾਹ ਨਹੀਂ ਕਰਦਾ ਅੱਗੋਂ ਕੌਣ ਨੇ ਕਿੰਨੇ ਨੇ ਅੱਗੇ ਕੀ ਹਾਲਾਤ ਨੇ ਸਾਰਿਆਂ ਨੂੰ ਚੀਰਦਾ ਅੱਗੇ ਵੱਧਦਾ ਚਲਾ ਜਾਂਦਾ ਮਹਾਰਾਜ ਕੀਰਤਨ ਕਰਦਾ ਹੈ ਰਬਾਬ ਫੜ ਕੇ ਹਰੀ ਜਸ ਕਰਦਾ ਹੈ ਤੇ ਦਿਲਾਂ ਨੂੰ ਚੀਰਦਾ ਜਾਂਦਾ ਇਹਦੀਆਂ ਸੁਰਾਂ ਦਿਲਾਂ ਨੂੰ ਚੀਰਦੀਆਂ ਜਾਂਦੀਆਂ ਜੰਗ ਵਿੱਚ ਜੂਝਦਾ ਤੇ ਦਲਾਂ ਨੂੰ ਚੀਰਦਾ ਜਾਂਦਾ ਉੱਥੇ ਫੌਜਾਂ ਨੂੰ ਚੀਰਦਾ ਤੁਰਿਆ ਅੱਗੇ ਵਧਿਆ ਚਲਾ ਜਾਂਦਾ ਮਹਾਰਾਜ ਇੰਨਾ ਨਿਰਭਉ ਤੇ ਖੇੜਾ ਇੰਨਾ ਵੀ ਇਹਦਾ ਖੇੜਾ ਕੋਈ ਭੱਜ ਕੋਈ ਇਹਨੂੰ ਬੋਲੀ ਮਾਰੇ ਕੋਈ ਇਹਨੂੰ ਮਰਾਸ਼ੀ ਦਾ ਪੁੱਤਰ ਕਵੇ ਕੋਈ ਇਹਨੂੰ ਕੁਛ ਕਵੇ ਲੇਕਿਨ ਇਹਨੇ ਕਦੇ ਮੱਥੇ ਤੇ ਵੱਟ ਨਹੀਂ ਪਾਇਆ ਇਹਨੂੰ ਕਦੇ ਕ੍ਰੋਧ ਨਹੀਂ ਆਇਆ ਤੇ ਫਿਰ ਲੰਗਰਾਂ ਦੀ ਸੇਵਾ ਕਰਦਾ ਹੋਇਆ ਗੁਰੂ ਕੇ ਦਰਬਾਰ ਦੀ ਸੇਵਾ ਕਰਦਾ ਹੋਇਆ ਕਦੇ ਥੱਕਦਾ ਵੀ ਨਹੀਂ ਮਹਾਰਾਜ ਕਹਿਣ ਲੱਗੇ ਜੋ ਤੁਸੀਂ ਦੱਸ ਰਹੇ ਹੋ ਮੈਂ ਵੀ ਦੇਖ ਰਿਹਾ ਭਾਈ ਬਾਬਕ ਦੀ ਸੇਵਾ ਭਾਈ ਬਾਬਕ ਦੀ ਜੰਗ ਜੂਈ ਭਾਈ ਬਾਬਕ ਦਾ ਕੀਰਤਨ ਮੈਂ ਸਭ ਕੁਝ ਦੇਖਦਾ ਸੁਣਦਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਮੈਨੂੰ ਚੰਗਾ ਲੱਗਦਾ ਪਿਆਰਾ ਲੱਗਦਾ ਹੈ ਭਾਈ ਬਾਬਕ ਕਹਿਣ ਲੱਗੇ ਮਹਾਰਾਜ ਫਿਰ ਇਹਨੂੰ ਕੋਈ ਉੱਚੀ ਪਦਵੀ ਮਿਲਣੀ ਚਾਹੀਦੀ ਇਹਨੂੰ ਕੋਈ ਉੱਚਾ ਵੱਡਾ ਰੁਤਬਾ ਮਿਲਣਾ ਚਾਹੀਦਾ ਭਾਈ ਬਾਬਕ ਨੂੰ ਮਹਾਰਾਜ ਕਹਿਣ ਲੱਗੇ ਭਾਈ ਬਾਬਕ ਸੰਗਤਾਂ ਦੀ ਖੁਸ਼ੀ ਹੈ ਕਿ ਤੈਨੂੰ ਕੋਈ ਵੱਡਾ ਰੁਤਬਾ ਵੱਡਾ ਅਹੁਦਾ ਦਿੱਤਾ ਜਾ ਸਿਪਾਹੀਆਂ ਦੇ ਵਿੱਚ ਜੰਗ ਜੂਆਂ ਦੇ ਵਿੱਚ ਯੋਧਿਆਂ ਦੇ ਵਿੱਚ ਤੈਨੂੰ ਕੋਈ ਉੱਚੀ ਪਦਵੀ ਦਿੱਤੀ ਜਾ ਲੈ ਅਸੀਂ ਤੇਰੇ ਤੇ ਛੱਡਨੇ ਆ ਤੂੰ ਖੁਦ ਮੰਗ ਅਸੀਂ ਤੇਰੇ ਤੇ ਪ੍ਰਸੰਨ ਤੇ ਸਿੱਖ ਤੇਰੇ ਤੇ ਰਾਜ਼ੀ ਨੇ ਤੂੰ ਮੰਗ ਤੂੰ ਕੀ ਚਾਹੁੰਦਾ ਹੱਥ ਬੰਨ ਕੇ ਕਹਿਣ ਲੱਗਾ ਕਹਿਣ ਲੱਗਾ ਮਹਾਰਾਜ ਸਤਿਗੁਰੂ ਕਿਰਪਾ ਕਰਨੀ ਕਿਤੇ ਕੀਰਤਨ ਨਾ ਛੁਡਾ ਦੇਣਾ ਮੇਰਾ ਕੀਰਤਨ ਚ ਲਾਈ ਰੱਖੋ ਤੇ ਫਿਰ ਜਿਹੜੀ ਸੇਵਾ ਦਿਓ ਮੈਂ ਹਾਜ਼ਰ ਜਿਸ ਸੇਵਾ ਵਿੱਚ ਲਾਓ ਮੈਂ ਹਾਜ਼ਰ ਹਾਂ ਲੇਕਿਨ ਆ ਕੀਰਤਨ ਦੀ ਸੇਵਾ ਬਣੀ ਰਵੇ ਤੇ ਫਿਰ ਮੈਨੂੰ ਕਿਸੇ ਸੇਵਾ ਤੇ ਕੋਈ ਇਤਰਾਜ਼ ਨਹੀਂ ਹਰੀ ਜਸ ਮੈਨੂੰ ਬਖਸ਼ਿਸ਼ ਕੀਤੀ ਰੱਖਣਾ ਕਿਉਂਕਿ ਇਹਦੇ ਵਿੱਚ ਮੈਨੂੰ ਉਹ ਆਨੰਦ ਆਇਆ ਇਹਦੇ ਚ ਮੈਨੂੰ ਉਹ ਰਸ ਆਇਆ ਇਸੇ ਕੀਰਤਨ ਨੇ ਗੁਰੂ ਦੀਆਂ ਖੁਸ਼ੀਆਂ ਇਸੇ ਕੀਰਤਨ ਨੇ ਸੰਗਤ ਦੀਆਂ ਖੁਸ਼ੀਆਂ ਔਰ ਇਸੇ ਕੀਰਤਨ ਨੇ ਮੈਨੂੰ ਨਿਰਭੈ ਕੀਤਾ ਇਸੇ ਕੀਰਤਨ ਨੇ ਮੈਨੂੰ ਖੇੜਾ ਬਖਸ਼ਿਆ ਇਸੇ ਕੀਰਤਨ ਨੇ ਮੈਨੂੰ ਟਿਕਾਓ ਬਖਸ਼ਿਆ ਔਰ ਇਹ ਸ਼ਬਦ ਆ ਕੇ ਜਿਸ ਵੇਲੇ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਤੇ ਟੁੱਕਦਾ ਹੈ ਮਹਾਰਾਜ ਨੇ ਆਪਣੇ ਮਨ ਦੀ ਅਵਸਥਾ ਕਹੀ ਬੇਅੰਤ ਗੁਰੂ ਕੇ ਸਿੱਖ ਗੁਰੂ ਕੇ ਲਾਲ ਹਰੀ ਜਸ ਕਰਦੇ ਐਸੀ ਪਦਵੀ ਨੂੰ ਪ੍ਰਾਪਤ ਹੋਏ ਕਹਿੰਦੇ ਨੇ ਜ਼ਿੰਦਗੀ ਦੀ ਪਦਵੀ ਹੁਣ ਮਿਲੀ ਆ ਦੁਨੀਆਂ ਦੀਆਂ ਝੂਠੀਆਂ ਪਦਵੀਆਂ ਨੂੰ ਲੋਕ ਚੰਬੜਦੇ ਹੱਥ ਮਾਰਦੇ ਨੇ ਲੇਕਿਨ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਵਾਦ ਹੀ ਹੋਣਾ ਆਇਆ ਹਰੀ ਜਸ ਕਰਦਿਆਂ ਹੋਇਆ ਭਟਕਣਾ ਮੁੱਕ ਗਈ ਵਿਕਾਰ ਦੂਰ ਹੋ ਗਏ ਨੇ ਨਿਰੰਕਾਰ ਨੇੜੇ ਆ ਤੇ ਹੁਣ ਤਾਂ ਜੀ ਕਰਦਾ ਹੈ ਜਿਸ ਕੀਰਤਨ ਨੇ ਜਿਸ ਹਰੀ ਜਸ ਨੇ ਗੁਰੂ ਦੇ ਨੇੜੇ ਕੀਤਾ ਹੈ ਪ੍ਰਭੂ ਦੇ ਨੇੜੇ ਕੀਤਾ ਹੈ ਵਿਕਾਰਾਂ ਤੋਂ ਦੂਰ ਕੀਤਾ ਹੈ ਬੁਰਾਈਆਂ ਤੋਂ ਬਚਾਇਆ ਉਹ ਜਸ ਉਹ ਗੁਰੂ ਕਾ ਕੀਰਤਨ ਤੇ ਗੁਰੂ ਕੀ ਸਿਫਤ ਸਲਾਹ ਪ੍ਰਭੂ ਦੀ ਸਿਫਤ ਸਲਾਹ ਅਠੇ ਪੈਰ ਮੇਰੇ ਹਿਰਦੇ ਵਿੱਚ ਚੱਲਦੀ ਰਹੇ।

जीवन च नाम तो बिना जो कुछ भी चल रहे है। महाराज ने तो तरकार पाई उस भगती तो टुट के, भजन तो टुट के, नाम तो बेहूना जीवन एक सजा है। मनुख इस तरह जीवन के इस बोझ नू ढो रहा है जिस तरह मजबूरी होवे, बल्कि ना केवल इस जीवन नू ढो रहा है बल्कि अगे वास्ते भी ऐसा हो रहा है कि इहदा आउण जाण चक्कर। कबीर जी ने बड़ी खूबसूरत गल कही। कबीर जी कहिंदे ने जे तू इस जीवन विच जो कि इस जीवन का मकसद है वह पूरा ना किया, जिस काम वास्ते तेनू जीवन मिले है वह काम जे तू ना किया पता नहीं तेनू किन्नी वारी आना। भ्रमत फिरत तेलत के कप ज्यो, जिवें कहिंदे ने तेली का बल्द एक चक्कर च पिया रहिंदा है, कोलू दे आले दुआले का चक्कर बनिया रहिंदा है। इस तरह सृष्टि विच महाराज कहिंदे ने आवन आए सृष्टि में बिन पूजे पशु ढोर। जिस बंदे ने अपनी औकात नू, अपनी हस्ती नू, अपने आप नू कदे वाचन दा जतन नहीं कीता, अपने आप ते कदे सवाल नहीं कीता मैं कादे वास्ते हां, मैनू किस वास्ते भेजिया गया, कदे ख्याल कीता है? कोई जानवर इन्ना दिमाग नहीं रखता कि वो अपने आप ते सवाल कर सके, उहदे कोल इन्नी सुरत नहीं कि अपने आप ते सवाल कर सके। जीव जंतु जानवर जितने भी पशु ने उन्हां दे जीवन दा मकसद कितना कु है, सिर्फ इतना कि वह साह लेंदे ने, जींदे ने, घर बनाउंदे ने, उन्हां दे बाल बच्चे हुंदे ने, उन्हां बाल बच्चियां दी पालना दे विच वह अपनी जिंदगी ला दिंदे ने, परवाह नहीं करदे। कई ऐसे जानवर भी देखने विच आए ने जिहड़े अपने शरीर दे खंभ तोड़ तोड़ के अपने बच्चियां दा आलना बनाउंदे, अपने शरीर के खंभ खिच खिच के बच्चियां दा आलना बनाउंदे, बच्चियां दे सुख वास्ते अपने शरीर ते तकड़ा दुख लैंदे। और एक मक्खी ऐसी भी देखण विच आई है तकरीबन भौरे जिड्डी, जिस दी औलाद जो, जिस दी संतान, जिस दा बच्चा उस दे शरीर दे विचों जद निकलदा है ते उसे नू खा के पलदा, ਉਹਦੇ ਸਰੀਰ ਦੇ ਵਿੱਚੋਂ ਉਹਦਾ ਬੱਚਾ ਨਿਕਲਦਾ, ਉਹਦੇ ਸਰੀਰ ਦਾ ਮਾਦਾ ਖਾ ਕੇ ਉਹ ਮਰ ਜਾਂਦੀ, ਮੱਖੀ ਮਰ ਜਾਂਦੀ, ਉਹਦਾ ਬੱਚਾ ਉਸੇ ਦੇ ਸਰੀਰ ਦੇ ਅੰਦਰ ਦਾ ਮਾਦਾ ਖਾ ਕੇ ਉਹਦੇ ਸਰੀਰ ਦੇ ਉੱਪਰ ਬੈਠਾ ਪਲਦਾ ਫਿਰ ਉੱਡ ਜਾਂਦਾ। ਤੇ ਜੇ ਬੰਦਾ ਸਮਝੇ ਨਾ ਕਿ ਸਵਾਸ ਲੈਣਾ, ਸੌ ਜਾਣਾ, ਖਾ ਕੇ ਪੈ ਰਹਿਣਾ, ਔਲਾਦ ਹੋ ਜਾਣੀ ਤੇ ਉਸ ਔਲਾਦ ਦੀ ਬੜੀ ਸੰਭਾਲ ਹੋ ਜਾਣੀ, ਤੂੰ ਬਹੁਤ ਉਚੇਚਾ ਕੰਮ ਕਰ ਲਿਆ, ਕੁਝ ਨਹੀਂ, ਇਹ ਤਾਂ ਜਾਨਵਰਾਂ ਵਾਲਾ ਕੰਮ, ਉਹਨੇ ਆਲਣਾ ਬਣਾ ਲਿਆ ਤੂੰ ਘਰ ਬਣਾ ਲਿਆ, ਉਹਨੇ ਕੋਈ ਖੁੱਡ ਘੁਰਨਾ ਬਣਾ ਲਿਆ ਤੂੰ ਕੋਈ ਮਹਿਲ ਬਣਾ ਲਿਆ, ਕੋਈ ਵੱਖਰੀ ਗੱਲ ਨਹੀਂ। ਗੱਲ ਸਿਰਫ ਇੰਨੀ ਹੈ ਕਿ ਉਹ ਜਿਤਨੀਆਂ ਜੂਨਾਂ ਨੇ ਉਹ ਸਾਰੀਆਂ ਸਿਰ ਝੁਕਾ ਕੇ ਚੱਲਣ ਵਾਲੀਆਂ, ਕੇਵਲ ਮਨੁੱਖ ਸਿਰ ਉਠਾ ਕੇ ਚੱਲਣ ਵਾਲੀ ਜੂਨ, ਇਹ ਸਿੱਧਾ ਤੁਰਨ ਵਾਲਾ, ਇਹਦਾ ਦਿਮਾਗ ਉੱਪਰ ਨੂੰ ਹੈ, ਸਿਰ ਉੱਪਰ ਨੂੰ ਹੈ, ਇਸੇ ਕਰਕੇ ਇੱਕ ਉੱਚੀ ਗੱਲ ਕਰਦਾ, ਇੱਕ ਨਵੀਂ ਗੱਲ ਕਰਦਾ ਹੈ। ਔਰ ਜੁਗਾਂ ਪਹਿਲਾਂ ਜਦ ਤੋਂ ਮਨੁੱਖ ਨੇ ਇਸ ਧਰਤੀ ਦੇ ਉੱਤੇ ਆਪਣਾ ਵਜੂਦ ਮਹਿਸੂਸ ਕੀਤਾ ਹੈ ਉਦੋਂ ਤੋਂ ਇਹ ਅੰਦਰ ਇੱਕ ਸਵਾਲ ਉੱਠਿਆ ਹੈ ਕਿ ਇਹਨਾਂ ਜਾਨਵਰਾਂ ਨਾਲੋਂ, ਇਹਨਾਂ ਆਮ ਜੀਵ ਜੰਤੂਆਂ ਨਾਲੋਂ ਮੈਂ ਵੱਖਰਾ, ਮੇਰੇ ਹੱਥਾਂ ਚ ਕੁਸ਼ਲਤਾ ਹੈ, ਮੇਰੇ ਨੇਤਰਾਂ ਚ ਪਛਾਣ ਹੈ, ਮੇਰੇ ਕੰਨਾਂ ਵਿੱਚ ਸੋਝੀ ਹੈ, ਮੈਨੂੰ ਛੋਹ ਕੇ ਪ੍ਰਤੀਤ ਕਰਨ ਦੀ ਸਮਝ ਹੈ, ਮੈਂ ਸੁਣ ਕੇ ਮਹਿਸੂਸ ਕਰ ਸਕਦਾ, ਜਦਕਿ ਆਮ ਜਾਨਵਰ ਇੱਕ ਇੱਕ ਗੁਣ ਲੈ ਕੇ ਬੈਠੇ ਹੋਣਗੇ। ਕੰਨ ਸਭ ਜਾਨਵਰਾਂ ਦੇ ਨੇ, ਲੇਕਿਨ ਸਭ ਜਾਨਵਰਾਂ ਦੇ ਕੰਨ ਇੰਨਾ ਕੰਮ ਨਹੀਂ ਕਰਦੇ ਜਿੰਨਾ ਬੰਦੇ ਦੇ ਕੰਨ ਕੰਮ ਕਰਦੇ ਨੇ। ਤੇ ਜੇ ਕਿਸੇ ਜਾਨਵਰ ਦੇ ਕੇਵਲ ਕੰਨ ਬਹੁਤ ਕੰਮ ਕਰਦੇ ਨੇ ਤਾਂ ਉਹਦਾ ਨੱਕ ਨਹੀਂ ਕੰਮ ਕਰਦਾ, ਚਮਗਿੱਦੜ ਦੇ ਕੰਨ ਬੜੇ ਕੰਮ ਕਰਦੇ ਨੇ, ਕੁੱਤੇ ਦਾ ਨੱਕ ਬੜਾ ਕੰਮ ਕਰਦਾ, ਚੀਲ ਦੀਆਂ ਅੱਖਾਂ ਬੜਾ ਕੰਮ ਕਰਦੀਆਂ ਨੇ, ਲੇਕਿਨ ਬੰਦੇ ਦਾ ਇਹ ਸਾਰਾ ਕੁਝ ਬੜਾ ਸਖਤ ਕੰਮ ਕਰਦਾ, ਬੜਾ ਜ਼ਬਰਦਸਤ ਕੰਮ ਦਾ ਹੈ, ਬੜਾ ਸੂਝ ਵਾਲਾ ਹੈ। ਔਰ ਇਹ ਸਾਰਿਆਂ ਤੱਤਾਂ ਨੇ ਮਿਲ ਕੇ, ਸਾਰਿਆਂ ਇੰਦਰਾਂ ਨੇ ਮਿਲ ਕੇ ਮਨੁੱਖ ਨੂੰ ਵਿਸ਼ੇਸ਼ ਬਣਾ ਦਿੱਤਾ। ਇਸ ਵਿਸ਼ੇਸ਼ ਮਨੁੱਖ ਨੇ ਆਪਣੇ ਆਪ ਤੇ ਸਵਾਲ ਕੀਤਾ ਮੈਂ ਕਾਹਦੇ ਲਈ, ਔਰ ਜੁਗਾਂ ਤੋਂ ਇਹ ਸਵਾਲ ਕਰਦਾ ਆਇਆ, ਮੁੜ ਕੇ ਇਹਨੂੰ ਜਵਾਬ ਮਿਲਦਾ ਰਿਹਾ ਹੈ। ਇੱਕ ਗੱਲ ਬੜੀ ਖੂਬਸੂਰਤ ਇੱਕ ਵਿਚਾਰਕ ਨੇ ਕਹੀ, ਉਹ ਕਹਿੰਦਾ ਹੈ ਨਿਰੰਕਾਰ ਨੇ ਬੜਾ ਕੁਝ ਰਚਿਆ, ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ।
ਮਾਲਕ ਨਿਰੰਕਾਰ ਨੇ ਸਭ ਕੁਝ ਰਚਿਆ ਹੈ ਤੇ ਸਾਰੇ ਰਚਨਾ ਦਾ ਸਿਖਰ ਜੋ ਹੈ ਉਹ ਮਨੁੱਖ ਹੈ। ਵਾਹਿਗੁਰੂ ਦੀ ਸਾਰੀ ਰਚਨਾ ਦਾ ਕਲਾਈਮੈਕਸ ਮਨੁੱਖ ਹੈ, ਸਭ ਤੋਂ ਵਧੀਆ ਰਚਨਾ ਉਹਦੀ ਮਨੁੱਖ ਹੈ। ਹੁਣ ਮਨੁੱਖ ਵੀ ਬੜਾ ਕੁਝ ਰਚ ਰਹੇ, ਸਧਾਰਨ ਡੰਡੇ ਤੋਂ ਸ਼ੁਰੂ ਹੋ ਕੇ, ਯੰਤਰਾਂ ਤੋਂ ਸ਼ੁਰੂ ਹੋ ਕੇ, ਅੱਜ ਇਹਦੇ ਕੰਪਿਊਟਰ ਇਸ ਨੂੰ ਆਪ ਨੂੰ ਹੈਰਾਨ ਕਰੀ ਜਾ ਰਹੇ। ਬੰਦੇ ਨੇ ਬੜਾ ਕੁਝ ਰਚਿਆ ਲੇਕਿਨ ਬੰਦਾ ਸੰਤੁਸ਼ਟ ਕੋਈ ਨਹੀਂ, ਕਿਉਂਕਿ ਇਹਨੇ ਜੋ ਕੁਝ ਰਚਨਾ ਹੈ, ਜੋ ਇਹਦੀ ਰਚਨਾ ਦਾ ਸਿਖਰ ਹੈ, ਉਹ ਇਹ ਹੈ ਕਿ ਇਹ ਜਿਸਨੇ ਇਹਨੂੰ ਰਚਿਆ ਉਹਨੂੰ ਲੱਭ ਲਵੇ, ਉਹਨੂੰ ਜਾਣ ਲਵੇ। ਜੇ ਉਹਨੂੰ ਨਹੀਂ ਜਾਣ ਸਕਦਾ ਤੇ ਆਪਣੇ ਆਪ ਨੂੰ ਜਾਣ ਲਵੇ ਕਿ ਮੈਂ ਕੀ ਹਾਂ ਤੇ ਕਾਹਦੇ ਲਈ। ਇਹ ਸਵਾਲ ਬੜੇ ਚਿਰ ਦਾ ਚੱਲਿਆ ਹੈ, ਜਦ ਜਦ ਕਿਸੇ ਨੂੰ ਇਹ ਜਵਾਬ ਔੜਿਆ ਕਿ ਮੇਰੀ ਹੋਂਦ ਕਾਹਦੇ ਲਈ ਹੈ, ਇੱਕ ਨਵੇਂ ਧਰਮ ਨੇ ਜਨਮ ਲਿਆ। ਜਦ ਵੀ ਕਿਸੇ ਨੂੰ ਇਹ ਸਵਾਲ ਦਾ ਜਵਾਬ ਮਿਲਿਆ ਕਿ ਮਨੁੱਖਾ ਜੀਵਨ ਕਾਹਦੇ ਲਈ, ਇੱਕ ਨਵੇਂ ਧਰਮ ਦਾ ਜਨਮ ਹੋਇਆ। ਉਸ ਧਰਮ ਦੇ ਅਨੁਸਾਰ ਹੀ ਲੋਕ ਹੋਏ ਨੇ, ਕਿਉਂਕਿ ਉਹਦੇ ਧਰਮ ਦੇ ਅਨੁਸਾਰ ਹੀ ਹੋ ਕੇ ਲੋਕਾਂ ਨੂੰ ਆਪਣਾ ਜੀਵਨ ਸਕਾਰਥਾ ਹੁੰਦਾ ਜਾਵੇ। ਸਮਾਂ ਪਾ ਕੇ ਲੋਕਾਂ ਨੇ ਧਰਮਾਂ ਨੂੰ ਕੇਵਲ ਕਰਮ ਕਾਂਡ ਬਣਾ ਦਿੱਤਾ, ਧਰਮ ਪੇਹੇ ਹੁੰਦੇ ਚਲੇ ਗਏ। ਮੁੜ ਕੇ ਨਵਾਂ ਧਰਮ ਲੋੜ ਮਹਿਸੂਸ ਕੀਤੀ ਜਾਂਦੀ ਰਹੀ, ਧਰਮਾਂ ਦਾ ਜਨਮ ਹੁੰਦਾ ਰਿਹਾ, ਮਨੁੱਖ ਦੇ ਅੰਦਰ ਸਵਾਲ ਉੱਠਦਾ ਰਿਹਾ ਤੇ ਜਵਾਬ ਮੁੜ ਮੁੜ ਕੇ ਇਹੀ ਸੀ। ਧੰਨ ਗੁਰੂ ਨਾਨਕ ਦੇ ਸਦੀਵੀ ਧਰਮ ਦੇ ਵਿੱਚ ਵੀ ਇਹੀ ਜਵਾਬ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇਰੀ ਜ਼ਿੰਦਗੀ ਦਾ ਕੋਈ ਮਕਸਦ ਹੈ। ਲੱਖ ਚੌਰਾਸੀ ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਜੇ ਇਸ ਜੀਵਨ ਵਿੱਚ ਕੋਈ ਉਚੇਚੀ ਗੱਲ ਨਾ ਕੀਤੀ, ਸਿਰਜਣਹਾਰ ਨੂੰ ਨਾ ਪਛਾਣਿਆ, ਉਹਦੀ ਸਿਰਜਣਾ ਦੀ ਸਿਖਰ ਆਪਣੇ ਆਪ ਨੂੰ ਨਾ ਪਛਾਣਿਆ, ਤੇ ਫਿਰ ਉਹ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ ਗਤ ਬਿਨ ਰਹਿਣ ਵਿਹਾਈ ਹੈ। ਜ਼ਿੰਦਗੀ ਤਾਂ ਲੰਘ ਜਾਏਗੀ ਲੇਕਿਨ ਇਹ ਚੱਕਰ ਬਣਿਆ ਰਹਿ ਜਾਏਗਾ ਆਉਣ ਜਾਣ ਦਾ। ਕਬੀਰ ਜੀ ਦੀ ਜੀਵਨੀ ਵਿੱਚੋਂ ਇੱਕ ਸਾਖੀ ਮਿਲਦੀ ਹੈ, ਬੜੀ ਪ੍ਰਸਿੱਧ ਸਾਖੀ। ਕਬੀਰ ਜੀ ਨੇ ਬਾਹਰ ਫਿਰਦਿਆਂ ਇੱਕ ਬੈਲ ਵੇਖਿਆ ਸੀ, ਬੈਲ ਉਹ ਜਿਸ ਨੂੰ ਬਹੁਤ ਵਰਤਿਆ ਗਿਆ, ਵਰਤ ਵਰਤ ਕੇ ਮਾਰ ਮਾਰ ਕੇ ਉਹਦੇ ਕੋਲੋਂ ਪੂਰਾ ਕੰਮ ਲੈ ਕੇ ਜਿਸ ਵੇਲੇ ਉਹ ਬੋਝ ਬਣ ਗਿਆ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ। ਕਿਸੇ ਤੇਲੀ ਨੇ ਕੰਮ ਲਿਆ ਹੈ ਜਾਂ ਕਿਸੇ ਜ਼ਿਮੀਂਦਾਰ ਨੇ ਕੰਮ ਲਿਆ ਹੈ, ਕੰਮ ਲੈ ਕੇ ਜਿਸ ਵੇਲੇ ਬੁੱਢਾ ਹੋ ਗਿਆ ਉਹ ਸਰੀਰ ਕੰਮ ਦਾ ਨਹੀਂ ਰਹਿ ਗਿਆ, ਉਸ ਨੂੰ ਘਰੋਂ ਕੱਢ ਦਿੱਤਾ। ਦਿਵ ਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਬੀਰ ਜੀ ਨੇ ਗੌ ਨਾਲ ਉਸ ਨੂੰ ਵੇਖਿਆ, ਉਸ ਰੁਲਦੇ ਹੋਏ ਨੂੰ ਵੇਖਿਆ, ਤਰਸ ਨਾਲ ਭਰੇ ਮਨ ਨਾਲ ਗੌ ਨਾਲ ਵੇਖਿਆ ਤੇ ਪਛਾਣੇ। ਪਛਾਣ ਕੇ ਕਹਿੰਦੇ ਨੇ ਤੂੰ ਉਹੀ ਤਾਂ ਨਹੀਂ ਜਿਹਨੂੰ ਕਹਿੰਦੇ ਹੁੰਦੇ ਸਾਂ ਭਗਤਾ, ਆ ਜਾਇਆ ਕਰ ਕਿਤੇ ਸਤਸੰਗ ਵਿੱਚ, ਤੇ ਤੂੰ ਕਿਹਾ ਸੀ ਭਗਤ ਜੀ ਆ ਜਾਂਗਾ, ਜ਼ਰਾ ਕਾਕਾ ਛੋਟਾ ਹੈ ਅਜੇ, ਜ਼ਰਾ ਸਿਆਣਾ ਹੋ ਲਵੇ ਨਾ, ਕਿਤੇ ਇੱਧਰ ਉੱਧਰ ਛਾਲ ਮਾਰ ਕੇ ਡਿੱਗ ਕੇ ਲੱਤ ਬਾਹ ਨਾ ਪੜਾ ਪਵੇ, ਜ਼ਰਾ ਇਹਦਾ ਖਿਆਲ ਰੱਖਣਾ ਜ਼ਰੂਰੀ। ਇਸ ਤੋਂ ਵੀ ਪਿੱਛੇ ਆਪਣੀ ਜਵਾਨੀ ਵੇਲੇ ਤੂੰ ਇਹ ਕਰਦਾ ਰਿਹਾ, ਕੋਈ ਨੀ ਮੈਂ ਵਿਆਹ ਕਰਾ ਲਵਾਂ, ਮੈਂ ਆਇਆ ਕਰਾਂਗਾ, ਬਾਲ ਬੱਚੇਦਾਰ ਹੋ ਗਿਆ, ਬੱਚਿਆਂ ਦਾ ਖਿਆਲ ਪੈ ਗਿਆ, ਜ਼ਰਾ ਕੁ ਵੱਡਾ ਹੋ ਗਿਆ ਬੱਚਾ, ਤੇ ਤੂੰ ਇਹੀ ਕਹਿੰਦਾ ਰਿਹਾ ਜੀ ਹੁਣ ਜ਼ਰਾ ਉਹਦੀ ਨਿਗਰਾਨੀ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿਤੇ ਵਿਗੜ ਨਾ ਜਾਵੇ। ਜਿਸ ਨੇ ਜਵਾਨ ਹੋ ਗਿਆ ਤੁਸਾਂ ਕਿਹਾ ਭਗਤ ਜੀ ਹੁਣ ਤਾਂ ਜ਼ਰੂਰ ਆਇਆ ਕਰਾਂਗੇ, ਜਾਂ ਕਾਕੇ ਦਾ ਵਿਆਹ ਕਰਨੀ, ਕਾਕਾ ਵੀ ਵਿਆਹਿਆ ਗਿਆ, ਤੇ ਫਿਰ ਇੱਕ ਰੀਝਾਂ ਕਿ ਬਸ ਕੋਈ ਨੀ ਉਹ ਹੁਣ ਨਵਾਂ ਨਵਾਂ ਵਿਆਹਿਆ ਹੈ, ਉਹ ਆਪਣੇ ਮੌਜ ਮੇਲੇ ਵਿੱਚ ਆਏ, ਥੋੜੇ ਦਿਨਾਂ ਨੂੰ ਆਪਣਾ ਕੰਮ ਕਾਰ ਸੰਭਾਲ ਲਵੇਗਾ, ਤੇ ਫਿਰ ਮੈਂ ਆਉਣਾ ਹੀ ਕਰਨਾ, ਹੋਰ ਕਰਨਾ ਕੀ, ਤੁਹਾਡੇ ਕੋਲ ਹੀ ਆਉਣਾ, ਹੋਰ ਕਿੱਥੇ ਜਾਣਾ। ਉਹ ਵੀ ਸਮਾਂ ਭਲਿਆ ਲੋਕਾਂ ਲੰਘ ਗਿਆ, ਫਿਰ ਇੱਕ ਐਸਾ ਸਮਾਂ ਵੀ ਆਇਆ ਮੁੜ ਕੇ ਤੈਨੂੰ ਕਿਹਾ ਭਗਤਾ ਹੁਣ ਤਾਂ ਆ ਜਾਇਆ ਕਰ, ਹੁਣ ਤਾਂ ਮੁੰਡਾ ਬਾਲ ਬੱਚੇਦਾਰ ਹੋ ਗਿਆ। ਕਹਿੰਦਾ ਜੀ ਕੀ ਕਰਾਂ, ਮੁੰਡਾ ਤਾਂ ਬਾਲ ਬੱਚੇਦਾਰ ਹੋ ਗਿਆ, ਉਹਦੇ ਬਾਲ ਬੱਚੇ ਹੁਣ ਮੈਨੂੰ ਨਹੀਂ ਛੱਡਦੇ, ਹੁਣ ਉਹਦੇ ਬਾਲ ਬੱਚੇ ਨਹੀਂ ਛੱਡਦੇ, ਪਹਿਲਾਂ ਆਪਣੇ ਬਾਲ ਬੱਚੇ, ਫਿਰ ਮੁੰਡੇ ਦੇ ਬਾਲ ਬੱਚੇ, ਕਾਰੋਬਾਰ, ਇਹ ਸਾਰੇ ਝੰਝਟ 'ਚ ਜੀਵਨ ਲੰਘਦਾ ਲੰਘ ਗਿਆ। ਅਖੀਰ ਇੱਕ ਦਿਨ ਇਹ ਸਰੀਰ ਤੋਂ ਛੁੱਟੀ ਕਰ ਗਿਆ, ਲੇਕਿਨ ਉਸ ਘਰ ਨੂੰ ਨਾ ਛੱਡ ਸਕਿਆ, ਉਹਦੇ 'ਚ ਬਿਰਤੀ ਪੈਂਦੀ ਰਹੀ। ਇਸ ਦੇ ਨਾਲ ਮਿਲਦੀਆਂ ਜੁਲਦੀਆਂ ਕਿਤਨੀਆਂ ਹੀ ਸਾਖੀਆਂ, ਕਹਿੰਦੇ ਨੇ ਇਸ ਘਰ ਨੂੰ ਕਦੇ ਕੁੱਤਾ ਬਣ ਕੇ ਚਮੜਿਆ, ਕਦੇ ਉਸ ਨਾਲੀ ਵਿੱਚ ਕੀੜਾ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦੀ ਰਖਵਾਲੀ ਵਿੱਚ ਨਾਗ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦਾ ਬੋਝ ਢੋਣ ਵਾਸਤੇ ਖੋਤਾ ਬਣ ਕੇ ਫਿਰਦਾ ਰਿਹਾ, ਉਸ ਘਰ ਨੂੰ ਨਹੀਂ ਛੱਡ ਸਕਿਆ, ਉਸ ਘਰ ਦਾ ਮੋਹ ਨਹੀਂ ਛੱਡ ਸਕਿਆ, ਮਰ ਗਿਆ, ਜੂਨਾ 'ਚ ਪੈਂਦਾ ਰਿਹਾ, ਜੂਨਾ 'ਚ ਭਟਕਦਾ ਰਿਹਾ। ਕਬੀਰ ਜੀ ਪਛਾਣਦੇ ਨੇ, ਕਹਿੰਦੇ ਨੇ ਤੂੰ ਉਹੀ ਤਾਂ ਨਹੀਂ, ਤੂੰ ਉਹੀ ਜਾਪਣਾ ਜਿਸ ਨੂੰ ਕਹਿੰਦੇ ਸਾਂ ਭਗਤੀ ਕਰ ਲੈ, ਭਗਤੀ ਕਰ ਲੈਂਦਾ ਤੇ ਮੁੜ ਕੇ ਤੈਨੂੰ ਆ ਬੈਲ ਦੀ ਜੂਨੀ ਨਾ ਪੈਣਾ ਪਏ। ਭਗਤ ਜੀ ਉਹਦਾ ਨਕਸ਼ਾ ਵੀ ਖਿੱਚਦੇ, ਉਹਦੇ ਜੀਵਨ ਦਾ ਜੋ ਨਜ਼ਾਰਾ ਬਣਿਆ ਉਹ ਵੀ ਦਿਖਾ ਰਹੇ ਨੇ ਸਾਨੂੰ। ਕਹਿੰਦੇ ਨੇ ਚਾਰ ਪਾਂਵ, ਜਦੋਂ ਤੇਰੇ ਦੋ ਪੈਰ ਸਨ, ਤੂੰ ਖੜਾ ਸਾਂ ਇਹਨਾਂ ਦੋ ਪੈਰਾਂ ਤੇ,
पैर दो सन खड़ा सै सीधा, सीधा खड़ा होके तू बड़ा कुछ सोच सकता सै, इन्हों चारा पैर से खड़ा होके तू हूं कुछ नहीं सोच सकता, तेरी सोचन करन दी समर्था सीमित हो गई। उदो तू सोच सकता सै मगर तू ना सोचिया, पशुआ वाला जीवन ही बिताया, पेट भरियो पशुआ जो सोयो मनुख जन्म है हारे। हुण तेरे चार पैर ने, हुण तू की सोचेगा। बल्कि जीवन दे विच भी कई बार ऐसा होंदा है कि मनुख लै के ख्याल बैठा है कोई नहीं कर लेने, इस मामले च ढिल वरता के बैठा है। भगती दे मामले च कई बार बंदा प्रोग्राम भी बनाउंदा रह जांदा, और आम तौर ते भर जवानी विच लड़कपन विच बचपन विच बाल बच्चेदारी दे समय विच अधखड़ उम्र विच मनुख ऐसा सोचता रहिंदा है बस हुण शुरू कर देना, हुण बस कर ही देना है शुरू, थोड़े दिनों नूं ना भगती दा काम शुरू कर देना, हुण नितनेम शुरू कर देना, हुण गुरुद्वारे जाना शुरू कर देना। और सच करके जानना जिहड़ा बंदा प्रोग्राम बनाउंदा रहिंदा है ना, कदे कुछ नहीं कर सकदा। करदा केवल ओह है जिहड़ा शुरू कर दे, जिसने शुरू नहीं कीता केवल व्यौंता बनाउंदा रहिया ना, उहदा कदे कुछ नहीं बणदा। व्यौत करे ते नाल ही शुरू कर दे, जिसने शुरू नहीं कीता ओह कदे सिरे नहीं लगदा। तुसां वेखिया कोई भी पैंडा करना, एक कदम तुसीं चुकदे हो ते ओह पैंडा मुक जांदा, लेकिन जिस बंदे ने कदम नहीं ना चुकिया वह पहला कदम, हालांकि जेड़ा मंजिल ते पहुंचने वाला कदम है वह बड़ा महत्वपूर्ण जापदा है। मंजिल ते पहुंच गए, यह कदम अखीरला कदम बड़ा महत्वपूर्ण जापदा है, लेकिन नहीं, जेड़ा पहला कदम है ओदा बड़ा महत्व। जे पहला कदम ना चुकिया जाता तो आखिरी कदम भी कदे नसीब ना होंगे। वह पहला कदम यह है कि मनुख नूं बचपन तो बचपन छोटे तो छोटी अवस्था दे बड़े सियाने सूझ वाले मां बाप ने जेड़े आप गुरु भगती च प्रभु भगती च लगे ने ते बच्चियां नूं प्रेर के गुरुद्वारे लै आउंदे ने, नितनेम कराउंदे ने, गुटका फड़ा के पाठ कराउंदे ने, छोटे तो छोटी उम्र विच उन्हां नूं गुरु नाल जोड़न दा जतन करदे। लेकिन खिमा करना, बच्चियां नूं गुरु नाल जोड़न दा जतन केवल ओह करेगा जिहदी अपनी जिंदगी विच, अपने जीवन विच जिहदे एक रूटीन एक जुगत बनी होई है कि ओह पाठ करदा। जे बाप बच्चे नूं कहिंदा पाठ करिया कर ते आप नहीं करदा, बच्चा कदे नहीं करेगा। बाप कहिंदा चल गुरुद्वारे चलिए, जे तो आप तुर रहा है तो बच्चा भी नाल तुर पेगा, ते जे बाप लेटिया लेटिया कवे काका जा गुरुद्वारे हो रहा, बच्चा उत्थों तक तुर पेगा, राह जगह पिछा हो जाएगा। जवाब ना भी देवे कहेगा बापू आप तो जाता नहीं, मैनू कहिंदा नहीं पहुंच सकेगा। आप बंदा करे, आप शुभ रस्ते ते आप शुभ मार्ग ते कदम धरे ते बच्चियां नूं छोटी तो छोटी उम्र च इस पासे प्रेर के ला, ते जिहड़ा बंदा व्यौंता करदा रह जावे ना, कर लैने अगले साल करांगे, वो तो अगले साल करांगे, इन्ने साल भी हो जाइए फिर करांगे, कोई नहीं कर सकता। वो पुराने ऋषिया ने कुछ व्यौंता कीतियां सन, उन्होंने चार आश्रम बना दिते, चार हिस्से जीवन दे कर दिते। वो कहंदे ने ब्रह्मचर्य 25 साल ब्रह्मचारी रहो, फिर गृहस्थ आश्रम 25 साल तो 50 साल तक तुसी गृहस्थ विच खचत रहो, बच्चे हो जान उन्हां नूं सुना के पढ़ा के लिखा के सवार के कमां कारां ते ला दिओ, 50 साल की उम्र च फिर तुसी सन्यास ले लो। 25 साल सन्यास त्याग करके ध्यान लाउणा सिखो, भगती करनी सिखो, 75 साल दे हो जाओ, 75 साल तो बाद फिर जो कुछ सिखिया है बाणप्रस्थ आश्रम विच लोकां नूं सिखाउंदे फिरो। गुरु नानक साहब ने देखिया, यह तमा कमाल की गल है कि बंदा ऐसा प्रोग्राम बना के बैठा है कि 75 साल 100 साल का होगा, जे 10 साल की उम्र च फतेह जा गया फिर की होगा, सारी व्यौंत धरी रह जाएगी। ये जिथों जाके उथों सवेर फौरन जल्दी तो जल्दी, कबीर जी कहने जब तेरिया 2 लत्तां सन उदो तेन सोचने की लड़ सी कि छेती तो छेती भगती वाल लग जावा, हूं तू की करेगा। 4 पांव 2 सिंग, उदो सिर ते सिंग नहीं सी, उदो सिर दे उत्ते सुरती दा पहरा सी, ते सिंग पशु पुणे दी निशानी। हालांकि कई मूर्ख जानवरां दे सिंग नहीं भी हुंदे, लेकिन आम तौर ते सिंग उदे सिर ते दिखाए जांदे ने। आ तुसीं देखदे हो ना कौडे राकश दी, आपां कई बनाई हुई चित्र वेखदे हां, फोटो वेखदे हां, मांस खाणा बंदा, मनुखां दा मांस खाण वाला बंदा, उदे सिर ते सिंग विखा दित्ते। इस करके विखा दिते कि मनुख नहीं है, मनुख तो थले दी चीज है, पशु पुणे वाली गल है, राक्षस प्रति वाली गल है। राक्षसां दे सिर ते सिंग विखाए जांदे ने, मनुख दे सिर दे उत्ते सिंग नहीं विखाए जांदे। हां जदों मनुख बहुत उच्चा उठ जांदा है ना, फिर उहदे चेहरे दे दुआले एक नूर दिखाया जांदा,
ਫੋਟੋ ਬਣਾਉਣ ਵਾਲੇ ਇੱਕ ਪ੍ਰਕਾਸ਼ ਵਿਖਾਉਂਦੇ ਨੇ। ਇਹ ਦੇਵਤਾ ਹੋ ਗਿਆ, ਮਨੁੱਖ ਤੋਂ ਉੱਚਾ ਉੱਠ ਗਿਆ। ਮਨੁੱਖ ਤੋਂ ਥੱਲੇ ਆਵੇਗਾ ਤੇ ਸਿਰ ਤੇ ਸਿੰਘ ਵਿਖਾਉਣੇ ਪੈਣਗੇ। ਮਨੁੱਖ ਤੋਂ ਉੱਚਾ ਉੱਠੇਗਾ ਤੇ ਚਿਹਰੇ ਤੇ ਨੂਰ ਵਿਖਾਉਣਾ ਪਏਗਾ। ਇਹ ਬਿਲਕੁਲ ਮਨੁੱਖ ਦੀ ਆਪਣੀ ਮਰਜ਼ੀ ਹੈ ਕਿ ਥੱਲੇ ਨੂੰ ਆਉਂਦਾ ਹੈ ਕਿ ਉੱਪਰ ਨੂੰ ਜਾਂਦਾ, ਦੇਵੀ ਗੁਣਾਂ ਵੱਲ ਵੱਧਦਾ ਹੈ ਕਿ ਪਸ਼ੂ ਗੁਣੇ ਵੱਲ ਵੱਧਦਾ। ਕਬੀਰ ਜੀ ਕਹਿੰਦੇ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਹੁਣ ਤੂੰ ਬੋਲ ਕੁਝ ਨਹੀਂ ਸਕਦਾ, ਗੱਲ ਨਹੀਂ ਕਰ ਸਕਦਾ, ਮੇਰੀ ਗੱਲ ਦਾ ਉੱਤਰ ਨਹੀਂ ਦੇ ਸਕਦਾ। ਤਬ ਕੈਸੇ ਗੁਣ ਗਈ ਹੈ, ਹੁਣ ਤੂੰ ਕਰੇਗਾ ਭਗਤੀ, ਉਦੋਂ ਨਹੀਂ ਕੀਤੀ ਹੁਣ ਕਰ ਸਕੇਗਾ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਸੋਟਾ ਮਾਰ ਦੇਣ, ਜਿਹਦੇ ਖੇਤ ਦੇ ਕੋਲੋਂ ਵੀ ਲੰਘਣਾ ਉਹ ਡਾਂਗ ਨਾਲ ਤੈਨੂੰ ਭਜਾ ਦਿੰਦੇ। ਕੰਮ ਨਾ ਕਰਨ ਤੇ ਤੈਨੂੰ ਸਜ਼ਾ ਮਿਲੀ, ਹੁਣ ਤੈਨੂੰ ਖਾਣ ਤੇ ਕਿਸੇ ਪਾਸੇ ਮੂੰਹ ਮਾਰਨ ਤੇ ਵੀ ਪੈਰ ਪੈਰ ਤੇ ਸਜ਼ਾ ਮਿਲਦੀ। ਹਰ ਬਿਨ ਬੈਲ ਵਿਰਾਨੇ ਹੋਈ ਹੈ, ਵਿਰਾਨੇ ਦੇ ਬੈਲ ਜਿਹਦਾ ਕੋਈ ਸਾਈ ਖਸਮ ਨਾ ਹੋ, ਵਿਰਾਨੇ ਵਿੱਚ ਭਟਕਣ ਵਾਲਾ ਬੈਲ, ਫਾਟੇ ਨਾਕਨ ਤੇਰੀ ਨੱਕ ਦੇ ਵਿੱਚ ਜਿਹੜਾ ਉਹ ਨੱਥ ਪਾ ਕੇ ਤੈਨੂੰ ਤੋਰਦੇ ਰਹੇ ਨੇ, ਉਸ ਨੱਥ ਨੇ ਤੇਰਾ ਸਾਰਾ ਨੱਕ ਪਾੜ ਛੱਡਿਆ, ਫਟਿਆ ਹੋਇਆ ਤੇਰਾ ਨੱਕ ਜਿਹਦੇ ਚ ਹੁਣ ਨੱਥ ਵੀ ਸ਼ਾਇਦ ਨਾ ਪੈ ਸਕੇ, ਟੁੱਟੇ ਕੰਧਨ ਮਾਰ ਮਾਰ ਕੇ ਤੇਰੇ ਕੰਧੇ ਉਹਨਾਂ ਤੋੜ ਛੱਡੇ, ਤੇਰੇ ਕੰਨੇ ਉਹਨਾਂ ਨੇ ਕੁੱਟ ਕੁੱਟ ਕੇ ਤੋੜ ਛੱਡੇ ਨੇ, ਜ਼ਖਮੀ ਹੋ ਚੁੱਕੇ ਨੇ। ਫਾਟੇ ਨਾਕਨ ਟੁੱਟੇ ਕਾਂਧਨ ਕੋਦੋ ਕੋ ਪੁਸ ਖਈ ਹੈ, ਹੁਣ ਤਾਂ ਤੂੰ ਕਿਸੇ ਖੇਤ ਨੂੰ ਮੂੰਹ ਮਾਰਨ ਨਹੀਂ ਦੇਣਾ ਉਹਨਾਂ ਨੇ, ਕਿਤੇ ਕੋਈ ਥੋ ਤੂੜੀ ਕੋਈ ਸੁੱਕਾ ਚਾਰਾ ਕੋਈ ਘਾਹ ਤਿਨਕਾ ਕਿਧਰੇ ਪਿਆ ਹੋਇਆ, ਇਹ ਪੁਸ ਖਾ ਕੇ ਗੁਜ਼ਾਰਾ ਤੈਨੂੰ ਕਰਨਾ ਪੈ ਰਿਹਾ। ਸਾਰੋ ਦਿਨ ਸਡੋਲਤ ਬਨ ਮਈਆ, ਸਾਰਾ ਦਿਨ ਤੂੰ ਬਨ ਵਿੱਚ ਭਟਕਦਾ ਰਹਿੰਦਾ, ਅੱਜ ਹੁਣ ਪੇਟ ਅਗਹੀ ਹੈ, ਅਜੇ ਵੀ ਤੇਰਾ ਪੇਟ ਨਹੀਂ ਭਰਿਆ, ਭੁੱਖ ਤੇਰੀ ਕਾਇਮ ਹੈ, ਕਿਉਂਕਿ ਤੈਨੂੰ ਕੋਈ ਚੱਜ ਦਾ ਖਾਣ ਨੂੰ ਦਿੰਦਾ ਨਹੀਂ। ਜਿੰਨਾ ਚਿਰ ਤੇਰੇ ਸਰੀਰ ਵਿੱਚ ਕੰਮ ਕਰਨ ਦਾ ਦਮ ਸੀ, ਉਹਨਾਂ ਚਿਰ ਤੈਨੂੰ ਆਪਣੀ ਲੋੜ ਨੂੰ ਕੁਝ ਨਾ ਕੁਝ ਉਪਾਲਦੇ ਰਹੇ, ਹੁਣ ਕਿਉਂਕਿ ਤੇਰੇ ਸਰੀਰ ਦੇ ਅੰਦਰ ਸੱਤਾ ਨਹੀਂ, ਹੁਣ ਤੈਨੂੰ ਕੋਈ ਖਾਣ ਨਹੀਂ ਦਿੰਦਾ। ਕੁਦਰਤ ਦੇ ਇਹਨਾਂ ਖੁੱਲੇ ਖੇਤਾਂ ਵਿੱਚੋਂ, ਕੁਦਰਤ ਦੀਆਂ ਖੁੱਲੀਆਂ ਚਰਵਾ ਇਹਨਾਂ ਚਰਾਗਾਹਾਂ ਵਿੱਚੋਂ ਵੀ ਤਿਨਕਾ ਤੇਰੇ ਭਾਗਾਂ ਵਿੱਚ ਨਹੀਂ ਹੈ, ਤੋ ਕਹਿੰਦੇ ਨੇ ਸਾਰੋ ਦਿਨ ਸਡੋਲਤ ਬਨ ਮਈਆ, ਅੱਜ ਹੁਣ ਪੇਟ ਆ ਗਈ ਹੈ, ਤੋ ਕਹਿੰਦੇ ਨੇ ਜਨ ਭਗਤਨ ਕੋ ਕੀਓ ਨਾ ਮਾ ਕਹੋ ਨਾ ਮਾਨੋ, ਭਗਤਾਂ ਨੇ ਤੈਨੂੰ ਕਿਹਾ ਭਗਤੀ ਕਰ ਲੈ, ਉਸ ਜੀਵਨ ਵਿੱਚ ਤੂੰ ਭਗਤਾਂ ਦਾ ਕਿਹਾ ਨਹੀਂ ਮੰਨਿਆ, ਕੀਓ ਆਪਣੋ ਪਈ ਹੈ, ਹੁਣ ਤੂੰ ਆਪਣਾ ਕੀਤਾ। ਵਾਕਈ ਮਨੁੱਖ ਆਪਣਾ ਕੀਤਾ ਉਹ ਤਾਂ ਹੈ ਨਾ, ਬੈਲ ਦੀ ਜੂਲੀ ਚ ਪਾ ਰਿਹਾ, ਲੇਕਿਨ ਆਮ ਤੌਰ ਤੇ ਮਨੁੱਖ ਇਸੇ ਜੀਵਨ ਵਿੱਚ ਆਪਣਾ ਕੀਤਾ ਪਾ ਰਹੇ। ਜਿੰਨੇ ਸੰਸਾਰ ਦੇ ਦੁਖੀ ਤੇ ਹਾਏ ਹਾਏ ਕਰਦੇ ਪਰੇਸ਼ਾਨ ਲੋਕ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਇੱਥੇ ਜੀਵਨ ਵਿੱਚ ਵੀ ਤੇ ਅੱਗੇ ਵੀ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ, ਅੱਗੇ ਜਾ ਕੇ ਵੀ ਲੇਖਾ ਦੇਣਾ ਔਖਾ ਹੋ ਜਾਂਦਾ ਜੀਵਨ ਵਿੱਚ ਵੀ। ਮਹਾਰਾਜ ਕਹਿੰਦੇ ਨੇ

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਮਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇੱਧਰ ਕਦੇ ਉੱਧਰ, ਕਹਿੰਦਾ ਇੱਧਰਲਾ ਮੋਢਾ ਦੁਖਣ ਲੱਗ ਪੈਂਦਾ ਉੱਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇੱਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਹਨਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਆ ਉੱਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉੱਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਵਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਿਆ, ਇਹ ਬੋਝ ਟਲ ਸਕਦਾ ਹੈ, ਇਹ ਬੋਝ ਸੁੱਖ 'ਚ ਬਦਲ ਸਕਦਾ ਹੈ।

ਕੀਤੀ ਕੌਣ ਕਰ ਰਿਹਾ। ਇਹ ਬੇਨਤੀ ਕਰ ਰਿਹਾ ਭੀਖਮ ਸ਼ਾਹ, ਜੋ ਜਾਤ ਦਾ ਮੁਸਲਮਾਨ ਹੈ, ਪੰਜਾਬ ਦੀ ਧਰਤੀ ਦਾ ਰਹਿਣ ਵਾਲਾ। ਅੱਜ ਭੀਖਮ ਸ਼ਾਹ ਜਦੋਂ ਸੁਬਾਹ ਨਮਾਜ਼ ਅਦਾ ਕਰਨ ਲੱਗਾ, ਭੀਖਮ ਸ਼ਾਹ ਦੇ ਨਾਲ ਸਾਰੇ ਮੁਰੀਦ ਵੀ ਸਨ, ਔਰ ਜਿਸ ਵੇਲੇ ਪੱਛਮ ਵੱਲ ਭੀਖਮ ਸ਼ਾਹ ਨਮਾਜ਼ ਪੜ੍ਹਨ ਵਾਸਤੇ ਖੜਾ ਹੋਇਆ ਤਾਂ ਭੀਖਮ ਸ਼ਾਹ ਨੂੰ ਅਦੁੱਤੀ ਪ੍ਰਕਾਸ਼ ਦੇ ਦਰਸ਼ਨ ਹੋਏ ਤਾਂ ਭੀਖਮ ਸ਼ਾਹ ਨੇ ਸਜਦਾ ਪੱਛਮ ਵੱਲ ਕਰਨ ਦੀ ਬਜਾਏ ਪੂਰਬ ਵੱਲ ਕੀਤਾ। ਸਾਰੇ ਮੁਰੀਦ ਪੁੱਛਣ ਲੱਗੇ, ਆ ਭੀਖਮ ਸ਼ਾਹ ਜੀ, ਅੱਜ ਤੱਕ ਤੁਸੀਂ ਰੋਜ਼, ਇਤਨੀ ਉਮਰ ਬੀਤ ਗਈ, ਸਜਦਾ ਪੱਛਮ ਵੱਲ ਕਰਕੇ ਨਮਾਜ਼ ਅਦਾ ਕਰਦੇ ਹੋ? ਕਿਉਂਕਿ ਹਰ ਇੱਕ ਮੁਸਲਮਾਨ ਪੱਛਮ ਵੱਲ ਸਜਦਾ ਕਰਕੇ ਨਮਾਜ਼ ਅਦਾ ਕਰਦਾ, ਤੇ ਅੱਜ ਤੁਸੀਂ ਪੂਰਬ ਵੱਲ ਕਿਉਂ ਸਜਦਾ ਕੀਤਾ? ਤਾਂ ਭੀਖਮ ਸ਼ਾਹ ਕਹਿਣ ਲੱਗਾ, ਜਿਸ ਖੁਦਾਵੰਦ ਨੂੰ ਮੈਂ ਰੋਜ਼ ਪੱਛਮ ਵੱਲ ਨਮਾਜ਼ ਅਦਾ ਕਰਦਾ ਸਾਂ, ਅੱਜ ਉਸਨੇ ਪੂਰਬ ਦੇ ਵਿੱਚ ਪਟਨੇ ਸ਼ਹਿਰ ਦੇ ਵਿੱਚ ਜਨਮ ਲਿੱਤਾ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਰੇ ਮੁਰੀਦ ਹੈਰਾਨ ਰਹਿ ਗਏ। ਭੀਖਮ ਸ਼ਾਹ ਕਹਿਣ ਲੱਗਾ, ਹਾਂ ਜੇ ਮੇਰੇ ਉੱਪਰ ਵਿਸ਼ਵਾਸ ਨਹੀਂ ਤਾਂ ਫਿਰ ਸਾਰੇ ਚਲੋ ਪਟਨੇ ਦੀ ਧਰਤੀ ਤੇ, ਕਿੱਥੇ ਬਿਹਾਰ ਦੀ ਰਾਜਧਾਨੀ ਪਟਨਾ, ਕਿੱਥੇ ਪੰਜਾਬ ਪਟਿਆਲੇ ਦੇ ਕੋਲ ਰਹਿਣ ਵਾਲਾ ਭੀਖਮ ਸ਼ਾਹ ਆਪਣੇ ਮੁਰੀਦਾਂ ਨੂੰ ਲੈ ਕੇ, ਉਸ ਵੇਲੇ ਕੋਈ ਰੇਲ ਗੱਡੀਆਂ ਦੇ ਸਾਧਨ ਨਹੀਂ ਸਨ, ਇੱਕ ਘੋੜਸਵਾਰੀ ਦੇ ਸਾਧਨ ਹੋਇਆ ਕਰਦੇ ਸਨ। ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਕਿਤਨੇ ਦਿਨ ਯਾਤਰਾ ਕਰਦਾ ਹੋਇਆ ਜਦੋਂ ਭੀਖਮ ਸ਼ਾਹ ਉਸ ਅਸਥਾਨ ਤੇ ਆ ਪਹੁੰਚਿਆ ਜਿੱਥੇ ਮਾਤਾ ਗੁਜਰੀ ਦੀ ਕੁੱਖ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਗੋਬਿੰਦ ਰਾਏ ਜੀ ਪ੍ਰਗਟੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਭੀਖਮ ਸ਼ਾਹ ਪੰਜਾਬ ਤੋਂ ਤੁਰ ਕੇ ਪਟਨੇ ਦੀ ਧਰਤੀ ਤੇ ਆਇਆ, ਔਰ ਆ ਕੇ ਅਰਦਾਸ ਕੀਤੀ ਕਿ ਮੈਨੂੰ ਇੱਕ ਵਾਰਾਂ ਉਸ ਬਾਲਕ ਦੇ ਦਰਸ਼ਨ ਕਰਾਓ ਜਿਸ ਨੇ ਤੁਹਾਡੇ ਘਰ ਜਨਮ ਲਿੱਤਾ ਹੈ। ਮਾਤਾ ਗੁਜਰੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਾਤਾ ਜੀ, ਮਾਤਾ ਗੁਜਰੀ ਜੀ ਕਹਿਣ ਲੱਗੇ, ਅਜੇ ਸਾਡਾ ਜੋ ਇਹ ਲਾਲ ਹੈ ਬਹੁਤ ਛੋਟਾ ਹੈ, ਇਹ ਬਾਲਕ ਛੋਟਾ ਹੈ, ਅਸੀਂ ਅਜੇ 40 ਦਿਨ ਵੀ ਨਹੀਂ ਹੋਏ, ਇਹਨੂੰ ਬਾਹਰ ਨਹੀਂ ਕੱਢਣਾ, ਕਿਤੇ ਨਜ਼ਰ ਨਾ ਲੱਗ ਜਾਵੇ ਕਿਸੇ ਦੀ। ਭੀਖਮ ਸ਼ਾਹ ਕਹਿਣ ਲੱਗਾ, ਮੈਂ ਤਾਂ ਹੋਰ ਕੁਝ ਨਹੀਂ ਮੰਗਦਾ, ਤੁਹਾਡੇ ਕੋਲੋਂ ਪੈਸਾ ਨਹੀਂ ਮੰਗਦਾ, ਕੋਈ ਪਦਾਰਥ ਨਹੀਂ ਮੰਗਦਾ, ਮੈਂ ਤਾਂ ਇਤਨੀ ਦੂਰੋਂ ਚੱਲ ਕੇ ਆਇਆ ਹਾਂ ਆਪਣੇ ਮੁਰੀਦਾਂ ਦੇ ਨਾਲ, ਸਿਰਫ ਇਸ ਵਾਸਤੇ ਕਿ ਇੱਕ ਵਾਰ ਮੈਨੂੰ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਾ ਦਿਓ। ਸਤਿ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਮਾਮਾ ਕਿਰਪਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਾਮਾ ਸਨ, ਮਾਤਾ ਗੁਜਰੀ ਦੇ ਭਾਈ। ਕਹਿਣ ਲੱਗੇ, ਚੰਗਾ ਤੈਨੂੰ ਦਰਸ਼ਨ ਕਰਾਉਂਦੇ ਹਾਂ ਫਕੀਰ, ਆ ਭੀਖਮ ਸ਼ਾਹ ਤੈਨੂੰ ਦਰਸ਼ਨ ਕਰਾਉਂਦੇ ਹਾਂ, ਕਿਉਂਕਿ ਤੇਰੇ ਮਨ ਵਿੱਚ ਜੋ ਪਿਆਰ ਹੈ ਉਹ ਸੱਚਾ ਪਿਆਰ ਲੱਗਦਾ ਹੈ। ਮਾਮਾ ਕਿਰਪਾਲ ਜੀ ਗੋਬਿੰਦ ਰਾਏ ਜੀ ਨੂੰ ਦੁਸ਼ਾਲੇ ਵਿੱਚ ਲਪੇਟ ਕੇ ਜਦੋਂ ਲੈ ਕੇ ਆਏ, ਦਲੀਜਾਂ ਵਿੱਚ ਖਲੋਤੇ ਹੋਏ ਆਖਿਆ, ਇੱਥੋਂ ਹੀ ਦਰਸ਼ਨ ਕਰ ਲਓ। ਅਜੇ ਗੋਬਿੰਦ ਰਾਏ ਜੀ ਨੂੰ ਦਲੀਜ ਵਿੱਚੋਂ ਬਾਹਰ ਕੱਢਣ ਦੀ ਆਗਿਆ ਨਹੀਂ ਮਿਲੀ।
ਦੁਸ਼ਾਲੇ ਵਿੱਚ ਲਪੇਟੇ ਹੋਏ ਜਦੋਂ ਗੋਬਿੰਦ ਰਾਏ ਜੀ ਦੇ ਸੋਹਣੇ ਮੁਖੜੇ ਦੇ ਦਰਸ਼ਨ ਕੀਤੇ ਭੀਖਮ ਸ਼ਾਹ ਨੇ, ਤਾਂ ਭੀਖਮ ਸ਼ਾਹ ਨੇ ਆਖਿਆ, ਤੂੰ ਉਹੀ ਹੈ ਜਿਸ ਨੂੰ ਮੈਂ ਰੋਜ਼ 5 ਵਾਰਾਂ ਨਮਾਜ਼ ਪੜ੍ਹ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਾਧ ਸੰਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣੀਆਂ। ਭੀਖਮ ਸ਼ਾਹ ਡੰਡੌਤ ਵਿੱਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ, ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ। ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿੱਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁੱਜੀਆਂ ਮੰਗਾਈਆਂ ਭੀਖਮ ਸ਼ਾਹ ਨੇ, ਇੱਕ ਮਿੱਟੀ ਦੀ ਕੁੱਜੀ ਵਿੱਚ ਮਿਸਰੀ ਪਾ ਕੇ ਸੱਜੇ ਹੱਥ ਵਿੱਚ ਰੱਖ ਲਈ, ਇੱਕ ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿੱਚ ਰੱਖ ਲਈ, ਔਰ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿੱਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿੱਚ ਸਨ, ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿੱਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਾਧ ਸੰਗਤ ਬੋਲੋ ਸ੍ਰੀ ਭੀਖਮ ਸ਼ਾਹ ਕਹਿਣ ਲੱਗਾ, ਦੇਖਿਆ ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ ਹੈ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ ਡੰਡੌਤ ਵਿੱਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ, ਆਓ ਅਸੀਂ ਵੀ ਕਰੀਏ।

ਜਦੋਂ ਗੋਬਿੰਦ ਰਾਏ ਜੀ ਕੁਛ ਵੱਡੇ ਹੋਏ, 4-5 ਸਾਲ ਦੇ ਲਗਭਗ, ਆਪ ਦੀ ਉਮਰ, ਰੋਜ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਗੰਗਾ ਦੇ ਕਿਨਾਰੇ ਖੇਲਣੇ ਜਾਂਦੇ ਸਨ। ਇਸ ਗੰਗਾ ਦੇ ਘਾਟ

ਇਹ ਤੇਰੇ ਦਰਸ਼ਨ ਕੀਤਿਆਂ ਬਗੈਰ ਹੀ ਇਸ ਦੇਹੀ ਵਿੱਚੋਂ ਪ੍ਰਾਣ ਨਿਕਲ ਜਾਣ। ਸਤਸੰਗਤ ਬੋਲੋ ਸ੍ਰੀ ਔਰ ਫਿਰ ਮੈਨੂੰ ਆ ਤੇਰੇ ਦਰਸ਼ਨਾਂ ਵਾਸਤੇ ਫਿਰ ਜਨਮ ਲੈਣਾ ਪਵੇ। ਹੇ ਮੇਰੇ ਪ੍ਰਭੂ ਇੱਕ ਵਾਰਾਂ ਦਰਸ਼ਨ ਕਰਾਓ। ਤਾਂ ਅੱਜ ਜਦੋਂ ਅਰਦਾਸ ਕਰ ਰਿਹਾ ਹੈ ਇਸ ਦੀ ਅਰਦਾਸ ਕਿਉਂਕਿ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ। ਜਦੋਂ ਕੋਈ ਮਨ ਨਾਲ ਪ੍ਰੇਮ ਨਾਲ ਅਰਦਾਸ ਕਰਦਾ ਹੈ ਤਾਂ ਉਸਦੀ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ ਹੈ। ਗੋਬਿੰਦ ਰਾਏ ਜੀ ਖੇਡਦੇ ਹੋਏ ਆ ਗਏ ਤੇ ਪੰਡਿਤ ਸ਼ਿਵ ਦੱਤ ਨੂੰ ਵੇਖਿਆ ਕਿ ਬੇਨਤੀ ਕਰ ਰਿਹਾ ਪ੍ਰਭੂ ਭੋਗ ਲਾਓ ਪ੍ਰਸਾਦ ਅੱਗੇ ਰੱਖਿਆ ਲੱਡੂਆਂ ਦਾ ਥਾਲ ਭਗਵਾਨ ਸ੍ਰੀ ਰਾਮ ਚੰਦਰ ਦੀ ਮੂਰਤੀ ਅੱਗੇ ਅਰਦਾਸ ਵਿੱਚ ਜੁੜਿਆ। ਤਾਂ ਹੀ ਗੋਬਿੰਦ ਰਾਏ ਜੀ ਨੇ ਆ ਕੇ ਥਾਲ ਵਿੱਚੋਂ ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਪੰਡਿਤ ਸ਼ਿਵ ਦੱਤ ਨੇ ਦੇਖਿਆ ਕਿ ਕੋਈ ਬਾਲਕ ਹੈ ਔਰ ਥਾਲ ਵਿੱਚੋਂ ਪ੍ਰਸਾਦ ਦਾ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਤਾਂ ਪੰਡਿਤ ਸ਼ਿਵ ਦੱਤ ਨੂੰ ਬੜਾ ਕ੍ਰੋਧ ਆਇਆ। ਕਹਿਣ ਲੱਗਾ ਤੂੰ ਕੌਣ ਹੈ ਔਰ ਮੇਰੀ ਪੂਜਾ ਵਿੱਚ ਵਿਘਨ ਪਾ ਰਹੇ ਹੈ, ਜਾ ਚਲਾ ਜਾ ਇੱਥੋਂ ਤੇ ਫਿਰ ਕੱਲ ਜਾਂ ਦੁਬਾਰਾ ਆ ਕੇ ਮੇਰੀ ਪੂਜਾ ਵਿੱਚ ਵਿਘਨ ਨਹੀਂ ਪਾਉਣਾ। ਸਾਹਿਬ ਜੀ ਚਲੇ ਗਏ ਬੱਚਿਆਂ ਨਾਲ ਖੇਡਦੇ ਹੋਏ ਗੋਬਿੰਦ ਰਾਏ ਜੀ ਅੱਗੇ। ਅਗਲੇ ਦਿਨ ਪੰਡਿਤ ਸ਼ਿਵ ਦੱਤ ਫਿਰ ਜਦੋਂ ਪੂਜਾ ਵਿੱਚ ਜੁੜਿਆ ਔਰ ਅਰਦਾਸ ਕੀਤੀ ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਖੇਲਦੇ ਹੋਏ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਸਤਸੰਗਤ ਬੋਲੋ ਸ੍ਰੀ। ਅੱਜ ਪੰਡਿਤ ਸ਼ਿਵ ਦੱਤ ਬੜੇ ਗੁੱਸੇ ਵਿੱਚ ਗੋਬਿੰਦ ਰਾਏ ਜੀ ਦੇ ਪਿੱਛੇ ਪਿੱਛੇ ਦੌੜਿਆ ਪਕੜਨ ਵਾਸਤੇ। ਅੱਗੇ ਅੱਗੇ ਗੋਬਿੰਦ ਰਾਏ ਜੀ, ਪਿੱਛੇ ਪਿੱਛੇ ਪੰਡਿਤ ਸ਼ਿਵ ਦੱਤ। ਗੋਬਿੰਦ ਰਾਏ ਜੀ ਦੌੜਦੇ ਹੋਏ ਮਾਤਾ ਗੁਜਰੀ ਦੀ ਗੋਦ ਵਿੱਚ ਜਾ ਬੈਠੇ। ਕਹਿਣ ਲੱਗੇ ਮਾਂ ਜੀ ਆ ਪੰਡਿਤ ਸਾਨੂੰ ਗੁੱਸਾ ਕਰਦਾ। ਤਾਂ ਹੀ ਪੰਡਿਤ ਸ਼ਿਵ ਦੱਤ ਵੀ ਆ ਪਹੁੰਚਿਆ। ਕਹਿਣ ਲੱਗਾ ਇਹ ਤੁਹਾਡਾ ਲਾਲ ਹੈ? ਹਾਂ ਮੇਰਾ ਲਾਲ ਹੈ। ਪੰਡਿਤ ਜੀ ਹੁਕਮ ਕਰੋ ਕੀ ਗੱਲ ਹੈ, ਮਾਤਾ ਗੁਜਰੀ ਨੇ ਪੁੱਛਿਆ। ਤਾਂ ਕਹਿਣ ਲੱਗੇ ਅੱਜ ਦੋ ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ। ਮੈਂ ਪ੍ਰਸਾਦ ਰੱਖਦਾ ਹਾਂ ਭਗਵਾਨ ਰਾਮ ਜੀ ਦੀ ਮੂਰਤੀ ਅੱਗੇ ਕਿ ਪ੍ਰਭੂ ਭੋਗ ਲਾਓ ਤੇ ਇਹ ਥਾਲ ਵਿੱਚੋਂ ਲੱਡੂ ਚੁੱਕੇ ਮੂੰਹ ਵਿੱਚ ਪਾ ਲੈਂਦਾ। ਤਾਂ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਜੀ ਅਸੀਂ ਤਾਂ ਇਹਦੀ ਭਗਤੀ ਵਿੱਚ ਕੋਈ ਵਿਘਨ ਨਹੀਂ ਪਾਉਂਦੇ, ਇਹ ਆਪ ਹੀ ਰੋਜ਼ ਕਹਿੰਦਾ ਭੋਗ ਲਾਓ ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤਸੰਗਤ ਬੋਲੋ ਸ੍ਰੀ। ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ। ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿੱਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਗੁੱਸੇ ਨਾਲ ਬੋਲ ਕੇ ਪੰਡਿਤ ਸ਼ਿਵ ਦੱਤ ਚਲਾ ਗਿਆ। ਤੀਜੇ ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿੱਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ। ਤਾਂ ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿੱਚੋਂ ਪਕੜ ਲਿਆ, ਆਖਿਆ ਦੋ ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਝੱਟ ਆਪਣਾ ਰੂਪ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਤਸੰਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ ਇਸ ਬਾਲਕ ਵਿੱਚੋਂ ਮੈਨੂੰ

ਆਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ, ਜਿਤਨੀ ਵਿਚਾਰੇ ਦੀ ਵਿੱਤ ਸੀ, ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਕਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ, ਲੈਣਿਆ ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਗਿਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ, ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿੱਚ ਤਾਂ 7 ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ। ਜਾ ਰਹੀ ਤੇ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿੱਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆ ਵੇਖੇਗੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ ਕੀ ਜਾਪ ਰਹੀ ਹੈ।

ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ ਆਉਂਦਾ। ਇੰਨਾ ਸੁਖੀ ਹੋ ਜਾਂਦਾ ਹੈ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ 'ਚ ਸੁੱਖ ਹੈ ਜਿਹੜਾ ਅਸੀਂ ਇੱਕ ਚੰਗੇ ਮੰਜੇ 'ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾਵੇ। ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ। ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਹੈ, ਪੁੱਤਰ ਧੀਆਂ ਨੇ, ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ, ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜਾਂ ਕਹਿ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ, ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚੱਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲੋਂ ਹੀ ਬੰਦਾ ਹੱਕ ਸਮਝਦਾ ਹੈ ਨਾ, ਜਿਹਦੇ ਨਾਲ ਬਣੀ ਬਣਾਈ ਹੋਵੇ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ, ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸ਼ੁੱਧ ਸਮਾਗਮ ਹੋਵੇ, ਚਾਹੁੰਦਾ ਹੈ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ? ਉਹਨਾਂ ਨੂੰ ਮਨਾਉਣਾ ਜ਼ਰੂਰੀ, ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਹਨਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ? ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸ਼ੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ ਹੋਵੇ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਇਹ ਗੁਰੂ ਮਨਾਉਣ ਵਾਲੀ ਗੱਲ ਹੈ? ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ, ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ, ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ। ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਿਹਾ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ ਨਾ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ, ਇੱਕ ਬੰਦਾ ਆਇਆ ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਬਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੋਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਹਨਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲਿਆਂ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ, ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਔਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿੱਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ। ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ, ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ।
ਇਹਨੇ ਮੱਥਾ ਖੌਤੀ ਮੱਥਾ ਟੇਕਿਆ ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨਹੀਂ ਚੰਗਾ ਲੱਗਾ? ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ। ਤੂੰ ਵੇਖਦਾ ਨੀ, ਹੰਕਾਰ ਨਾਲ ਭਰਿਆ ਪਿਆ, ਤੇ ਹੰਕਾਰ ਨਾਲੋਂ ਗੰਦੀ ਮਹਿਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਪਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ। ਸਾਹਿਬਾਂ ਨੇ ਜਲ ਮੰਗਿਆ ਲੈ ਆਇਆ, ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨਹੀਂ। ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ? ਸਾਹਿਬ ਕਹਿਣ ਲੱਗੇ ਜੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਜੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ 'ਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਜੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਜੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸਾਧੀ, ਇਹ ਹੱਥ ਕਿਵੇਂ ਜੂਠੇ ਹੋ ਗਏ? ਇਹਨਾਂ ਹੱਥਾਂ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਜੂਠੇ ਨੇ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਕੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਕੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਦੇ, ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਬਰਛੀਆਂ ਦੇ, ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰਦੇ ਨੇ। ਜੇ ਤਾਂ ਸੂਰਮਾ ਹੈ, ਮੱਥੇ ਤੇ ਫੱਟ ਹੋ ਸਕਦਾ, ਤੇ ਇਹ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੋਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਂਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਵਾਲੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ ਨੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ, ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅਨ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆਂ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਬਚਨ ਕਰਦੇ ਨੇ, ਮੈਂ ਤੁਹਾਨੂੰ ਵੀ ਬਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ।

ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ ਜਲ ਪੱਛਮ ਵਾਲੇ ਪਾਸੇ ਦਿੱਤਾ, ਉਹਨਾਂ ਪ੍ਰਸ਼ਨ ਕੀਤਾ ਵੀ ਐਸਾ ਕਿਉਂ। ਸਾਹਿਬਾਂ ਨੇ ਸੂਰਜ ਨੂੰ ਪਾਣੀ ਦੇਣ, ਪਿਤਰਾਂ ਨੂੰ ਪਾਣੀ ਦੇਣ ਦਾ ਉਹਨਾਂ ਧਰਮ ਨਿਰਤ ਕੀਤਾ। ਕੁਝ ਸਮਝ ਆਈ, ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ ਮਹਾਰਾਜ, ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਅਮਲ ਨਾਲ, ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ। ਸਾਹਿਬ ਕਹਿਣ ਲੱਗੇ, ਇੱਕ ਤਾਂ ਹੁੰਦਾ ਪੰਡਿਤ ਗੁਰੂ, ਵਿਦਵਾਨ ਹੁੰਦਾ, ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ। ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ, ਅਧੂਰਾ ਹੈ। ਜੋ ਵਿਦਵਾਨ ਤਾਂ ਹੈ, ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣ ਲੱਗੇ, ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤ ਚ ਦੀ ਥਾਂ ਕੋਈ ਨਹੀਂ। ਗੁਰਮਤ ਤਾਂ ਕਹਿੰਦੀ ਹੈ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣ ਲੱਗੇ, ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ। ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ, ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ, ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ, ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼। ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ? ਧੰਨ ਗੁਰੂ ਨਾਨਕ ਕਹਿਣ ਲੱਗੇ, ਐਸਾ ਨਹੀਂ। ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ। ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਕਹਾਉਣਾ ਤਾਂ ਬੜਾ ਹੀ ਸੌਖਾ ਹੋ ਗਿਆ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ ਹੈ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਆ, ਸਿੱਖ ਕਹਾ ਲੈਂਦੇ। ਪਰ ਸਾਹਿਬ ਕਹਿੰਦੇ ਨੇ, ਨੇ ਕਹਾਉਣ ਦੀ ਗੱਲ ਨਾ ਕਰੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਲ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ, ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ ਹੈ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ-ਰਾਸ ਤੇ ਚੱਲੇ ਨੇ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰੇ,
ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ। ਆਪਾਂ ਵਾਰਾਂ ਤੇ ਵਧੀਕ ਕੀ ਪੜ੍ਹਦੇ, ਸਲੋਕ ਵਾਰਾਂ ਤੇ ਵਧੀਕ ਅਖੀਰ ਵਿੱਚ, ਉੱਥੇ ਵੀ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਹੇ। ਮੇਰੇ ਮਾਲਕ ਰਹਿਮਤ ਕਰ ਤੇ ਮੈਨੂੰ ਉਹਨਾਂ ਦੇ

ਜਿੱਥੇ ਮਿਲਿਆ ਮੈਨੂੰ ਵੀ ਮਿਲਾ, ਜਿੱਥੇ ਤੇਰੀ ਸਾਂਝ ਬਣੀ ਉੱਥੇ ਮੇਰੀ ਵੀ ਸਾਂਝ ਬਣਾ ਦੇ। ਮੈਂ ਆਪਣੇ ਮਨ ਦੀ ਅਵਸਥਾ ਉਹਨਾਂ ਕੋਲ ਆਖਾਂ ਜਿਹੜੇ ਤੁਰੇ ਹੋਏ ਨੇ, ਪਹੁੰਚੇ ਹੋਏ ਨੇ ਇਸ ਮਾਰਗ ਤੇ, ਜਿਨ੍ਹਾਂ ਨੇ ਚਾਰ ਕਦਮ ਤੈਅ ਕੀਤੇ ਹੋਏ, ਮੰਜ਼ਲਾਂ ਮਾਰਦੇ ਤੁਰੇ ਜਾ ਰਹੇ ਨੇ ਜਿਹੜੇ, ਤੇ ਉਹ ਜਿਹੜੇ ਮੰਜ਼ਲਾਂ ਮਾਰਦੇ ਜਾ ਰਹੇ ਨੇ, ਸਾਹਿਬ ਕਹਿੰਦੇ ਨੇ ਅਖਾਉਂਦੇ ਹੀ ਨਹੀਂ ਕੇਵਲ, ਉਹ ਕੀ ਕਰਦੇ ਨੇ ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲੇ। ਪ੍ਰਭਾਤ ਦਾ ਮਤਲਬ ਹੈ ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ, ਡਾਨ ਤੇ ਮਾਰਨਿੰਗ ਚ ਫਰਕ ਹੈ। ਜਿਸ ਨੇ ਸੂਰਜ ਚੜ੍ਹਦਾ ਹੈ ਉਸ ਨੂੰ ਡਾਨ ਕਹਿ ਦਿੰਦੇ ਹਾਂ, ਲੇਕਿਨ ਸਵੇਰਾ ਇਸ ਤੋਂ ਪਹਿਲਾਂ, ਸਵੇਰਾ ਦਾ ਮਤਲਬ ਹੁੰਦਾ ਹੈ ਚੰਗਾ ਵੇਲਾ, ਸਵੇਲਾ। ਸੂਰਜ ਚੜ੍ਹਨ ਤੋਂ ਬਾਅਦ ਜਿਹੜਾ ਬੰਦਾ ਭਗਤੀ ਦੀ ਗੱਲ ਸੋਚਦਾ ਹੈ ਨਾ, ਉਹ ਕਵੇਲਾ ਕਰ ਪੈਂਦਾ। ਸਵੇਰਾ ਜਿਨ੍ਹਾਂ ਨੇ ਸਾਹਮਣਾ ਹੈ ਉਹ ਅੰਮ੍ਰਿਤ ਵੇਲੇ, ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ ਪਹਿਲਾਂ ਆਪਣਾ ਕੰਮ ਨਿਬੇੜਦੇ। ਤੇ ਜਿਹੜੇ ਇਸ ਮਾਰਗ ਤੇ ਤੁਰੇ ਹੋਏ ਨਾ, ਭਾਈ ਸਾਹਿਬ ਤਾਂ ਬੜੀ ਖੂਬਸੂਰਤ ਗੱਲ ਕਹੀ। ਭਾਈ ਸਾਹਿਬ ਕਹਿੰਦੇ ਨੇ ਐਸੇ ਲੋਕ ਜਿਹੜੇ ਗੁਰੂ ਮਾਰਗ ਤੇ ਅੰਮ੍ਰਿਤ ਵੇਲੇ ਤੁਰਦੇ ਨੇ, ਮੇਰਾ ਤਾਂ ਜੀ ਕਰਦਾ ਉਹਨਾਂ ਦੇ ਚਰਨਾਂ ਦੀ ਖਾਕ ਹੋ ਜਾ। ਨਖ ਸਿੱਖ ਲਓ, ਨਖ ਪੈਰਾਂ ਦਾ ਨਹੁੰ, ਨਖ ਸਿੱਖ ਸਿਰ ਦੀ ਚੋਟੀ, ਨਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪੈਵਾਏ। ਕੱਟ ਕੱਟ ਕੇ ਮੇਰਾ ਸਰੀਰ ਸਿੱਖਾਂ ਦੇ ਚਰਨਾਂ ਤੋਂ ਨਿਛਾਵਰ ਕਰਦੇ ਹੋ, ਵਾਰਨੇ ਕਰਦੇ ਹੋ। ਕਹਿੰਦੇ ਨੇ ਅਗਨ ਜਲਾਏ ਹੁਣ ਪੀਸਣ ਪਿਸਾਏ ਤੇ, ਚੱਕੀ ਚ ਪੀ ਦਿਓ ਅੱਗ ਚ ਭੁੰਨ ਦਿਓ। ਲੈ ਉੱਡੇ ਪੌਣ ਹੋਏ ਅਨਕ ਪ੍ਰਕਾਰੀਏ, ਤਰ੍ਹਾਂ ਤਰ੍ਹਾਂ ਨਾਲ ਹਵਾ ਵਿੱਚ ਉਡਾ ਦਿਓ ਉਸ, ਹਵਾ ਵਿੱਚ ਮੇਰੇ ਸਰੀਰ ਦੀ ਖਾਕ ਉੱਡ ਜਾਵੇ। ਫਿਰ ਕਹਿੰਦੇ ਨੇ ਜਤ ਕਤ ਸਿੱਖ ਪਗ ਧਰੇ ਗੁਰਪੰਥ ਪ੍ਰਾਤ। ਸਵੇਰੇ ਸਵੇਰੇ ਜਿਹੜੇ ਜਿਹੜੇ ਰਸਤਿਆਂ ਤੋਂ ਗੁਰੂ ਕੇ ਸਿੱਖ ਗੁਰੂ ਚਰਨਾਂ ਵੱਲ ਤੁਰ ਕੇ ਆਉਂਦੇ ਨੇ, ਜਿਹੜੇ ਜਿਹੜੇ ਰਸਤਿਆਂ ਤੋਂ ਗੁਰੂ ਕੇ ਸਿੱਖਾਂ ਦੇ ਚਰਨ, ਗੁਰੂ ਕੇ ਸਿੱਖਾਂ ਦੇ ਪੈਰ ਗੁਰੂ ਚਰਨਾਂ ਵੱਲ, ਗੁਰੂ ਦੁਆਰੇ ਵੱਲ ਵੱਧਦੇ ਨੇ, ਤਾਹੂ ਤਾਹੂ ਮਾਰਗ ਮੈਂ ਭਸਮ ਤੋਂ ਡਾਰੀਏ। ਮੇਰੇ ਸਰੀਰ ਦੀ ਉਹ ਭਸਮ ਜਿਹੜੀ ਉਹਨਾਂ ਉਹਨਾਂ ਰਸਤਿਆਂ ਤੇ ਫੈਲਾ ਦੇ, ਉਹਨਾਂ ਉਹਨਾਂ ਰਸਤਿਆਂ ਤੇ ਵਿਛਾ ਦਿਓ ਮੇਰੇ ਸਰੀਰ ਨੂੰ ਸਵਾਹ ਕਰਕੇ, ਭਸਮ ਕਰਕੇ। ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਉਹਨਾਂ ਰਸਤਿਆਂ ਤੇ ਪੈਦਲ ਚੱਲਣ ਵਾਲਿਆਂ ਦੇ ਚਰਨਾਂ ਨਾਲ ਮੇਰਾ ਪਿਆਰ ਬਣਿਆ ਰਹੇ, ਮੇਰੀ ਲਿਵ ਲੱਗੀ ਰਹੇ। ਦਇਆ ਕੇ ਦਿਆਲ ਮੋਹੇ ਪਤਿਤ ਉਧਾਰੀਏ, ਤਾਂ ਕਿ ਉਹਨਾਂ ਦੇ ਚਰਨਾਂ ਦੀ ਖਾਕ ਪ੍ਰਾਪਤ ਕਰਕੇ, ਮੇਰੇ ਸਰੀਰ ਦੀ ਖਾਕ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਮੈਂ ਪਾਪੀ ਪਾਰ ਉਤਰ ਜਾ, ਮੇਰਾ ਪਾਪੀ ਦਾ ਉਧਾਰ ਹੋ ਜਾ। ਕੈਸੀ ਪਿਆਰੀ ਜੀਵਨ ਜਾਚ ਹੈ, ਉੱਦਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲੇ ਉੱਠੇ। ਉੱਦਮ ਕਰੇ, ਆਲਸੀ ਨਾ ਰਹਿ ਜਾਵੇ, ਕਿਉਂਕਿ ਆਲਸੀ ਤਾਂ ਨਿਰਾ ਰੋਗੀ, ਕਿਸੇ ਪਾਸੇ ਵੀ ਕਾਮਯਾਬ ਨਹੀਂ ਹੋ ਸਕਦਾ। ਗੁਰਸਿੱਖ ਜੀਵਨ ਦੇ ਹਰ ਮੈਦਾਨ ਵਿੱਚ ਸਫਲਤਾ ਨੂੰ ਪ੍ਰਾਪਤ ਕਰਨ ਵਾਸਤੇ ਉੱਦਮ ਕਰਨਾ, ਔਰ ਮਹਾਰਾਜ ਦੇ ਪਾਵਨ ਬਾਣੀ ਚ ਸੁਚੇਤ ਕਰਾਇਆ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰਕੇ ਜੀ, ਉੱਦਮ ਕਰਕੇ ਕਮਾਈ ਵੀ ਕਰ, ਤੇ ਧਿਆਨ ਕਰਕੇ ਭਗਤੀ ਕਰਕੇ ਪ੍ਰਭੂ ਦੇ ਨਾਲ ਸਾਂਝ ਵੀ ਪਰ ਪਾ ਲੈ, ਇੱਧਰ ਵੀ ਮਿਲਾਪ ਕਰ ਲੈ। ਇਸ ਤਰ੍ਹਾਂ ਤੇਰਾ ਜੀਵਨ ਇੱਕ

ਸੰਗਤ ਦੇ ਅੰਮ੍ਰਿਤ ਸਰੋਵਰ ਵਿੱਚ ਆ ਕੇ ਮਨ ਨੂੰ ਵੀ ਡੁੱਬੀਆਂ ਨੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਗੁਰੂ ਦਾ ਉਪਦੇਸ਼ ਸਰਵਣ ਕਰੇ, ਉਸਦੇ ਅਨੁਸਾਰ ਹੀ ਉਤਰ ਗਏ। ਵਾਹਿਗੁਰੂ ਨਾਮ ਸਿਮਰਨ ਕਰੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਅੰਮ੍ਰਿਤ ਛਕਣਿਆ ਨਾ ਪੰਜਾਂ ਪਿਆਰਿਆਂ, ਉਹ ਜਿਸਲੇ ਕਹਿੰਦੇ ਨੇ ਗੁਰਸਿੱਖਾ ਅੱਜ ਤੋਂ ਤੇਰਾ ਜਨਮ ਗੁਰੂ ਨਾਨਕ ਦੇ ਘਰ ਵਿੱਚ ਹੋਇਆ, ਕਲਗੀਧਰ ਪਾਤਸ਼ਾਹ ਦੇ ਘਰ ਚ ਹੋਇਆ, ਤੇਰਾ ਪਿਤਾ ਗੁਰੂ ਕਲਗੀਧਰ, ਤੇਰੀ ਮਾਤਾ ਸਾਹਿਬ ਕੌਰ, ਤੇਰਾ ਜਨਮ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਤੂੰ ਆਨੰਦਪੁਰ ਸਾਹਿਬ ਦਾ, ਰਹੀ ਚੱਲ ਭਾਵੇਂ ਜਿੱਥੇ ਤੇਰਾ ਦਿਲ ਕਰਦਾ, ਕਿਸ ਨਗਰ ਚ ਰਹੋ, ਤੇਰੀ ਸਾਂਝ ਆਨੰਦਪੁਰ ਵਾਲੇ ਨਾਲ ਬਣੀ ਹੋ, ਬਲਕਿ ਤੇਰਾ ਹਿਰਦਾ ਉਸ ਆਨੰਦ ਦੇ ਨਗਰ ਦਾ ਵਾਸੀ ਹੋਵੇ ਜਿਸ ਨੂੰ ਕਿਹਾ ਗਿਆ ਬੇਗਮਪੁਰਾ ਸ਼ਹਿਰ ਕੋ ਨਾਉ, ਤੂੰ ਖਾਂਦੋ ਨਹੀਂ ਤੇ ਠਾਓ, ਤੇਰੀ ਮਾਨਸਿਕ ਅਵਸਥਾ ਆਨੰਦ ਵਾਲੀ ਹੋ, ਤੂੰ ਉਸ ਦੇ ਉਸ ਆਨੰਦ ਵਾਲੀ ਨਗਰੀ ਦਾ ਵੀ ਵਾਸੀ ਹੋਵੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ, ਸੰਤਾਂ ਦਾ ਵਾਸਾ ਹੁੰਦਾ, ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋ। ਉੱਥੇ ਨਾਲ ਇਹ ਵੀ ਕਹਿੰਦੇ ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋ ਗਈ। ਇਹ ਗੱਲ ਸਮਝ ਲੈਣਾ, ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ। ਡਿਸਿਪਲਨ ਨੂੰ ਨਾ ਧਾਰਨ ਕਰਨਾ, ਘਰਾਂ ਦਾ ਡਿਸਿਪਲਨ ਹੈ, ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ, ਫੌਜਾਂ ਦਾ ਡਿਸਿਪਲਨ ਹੈ, ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ। ਉਸ ਡਿਸਿਪਲਨ ਤੋਂ ਬਾਹਰ ਜਾਓ, ਕਾਨੂੰਨ ਆਗਿਆ ਨਹੀਂ ਦਿੰਦਾ। ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ, ਐਸੀ ਗੱਲ ਨਹੀਂ ਚੱਲੀ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ, ਗੁਰਸਿੱਖੀ ਦੇ ਜੋ ਨੇਮ ਨੇ, ਔਰ ਉਹ ਨੇਮ ਤੁਹਾਨੂੰ ਪਤਾ ਨੇ, ਸਾਰਿਆਂ ਨੂੰ ਪਤਾ ਹੈ। ਪੰਜ ਪਿਆਰੇ ਹੁਕਮ ਦੇਣਗੇ, ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰ ਨਹੀਂ ਹੋਣਾ, ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ, ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ, ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ, ਨਾ ਕੇਵਲ ਇਹ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ, ਗੁਰੂ ਦਸਵੰਧ ਦੇਣਾ ਹੈ, ਪਰ ਉਪਕਾਰ ਹਿੱਤ ਜੂਝਦੇ ਰਹਿਣਾ ਹੈ, ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ। ਉਹ ਜਿਹੜੀ ਤੁਕ ਆਪਾਂ ਪੜ੍ਹਨੇ ਰਹਿਤ ਨਾਮ ਹੈ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਬੰਦਾ ਸੋਚਦਾ ਹੈ ਵੀ ਉਹ ਤਾਂ ਸਮਾਂ ਸੀ ਜਿਸਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ, ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤਨਾਮੇ ਤਾਂ ਤ੍ਰੈਕਾਲ ਨੇ, ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਤਾਂ ਮਤਲਬ ਸਿੱਖ ਕੀ ਕਰੇ, ਜੇ ਨਹੀਂ ਕਰਦਾ ਘੋੜੇ ਤੇ ਨਹੀਂ ਚੜਦਾ, ਜੰਗ ਨਹੀਂ ਕਰਦਾ ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ, ਸਿੱਖ ਸਿੱਖ ਨਾ ਰਿਹਾ, ਐਸੀ ਗੱਲ ਨਹੀਂ ਹੈ। ਉਹ ਜੰਗ ਬਾਹਰ ਲਈ ਹੈ, ਬੁਰਾਈ ਨਾਲ ਜੰਗ ਹੈ, ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ। ਜਿਸਲੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ, ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਿਆ, ਕੀ ਕਰੀਏ ਅੱਜ ਕੱਲ੍ਹ, ਕੀ ਕਰਿਆ ਕਰੀਏ। ਸਾਹਿਬ ਕਹਿਣ ਲੱਗੇ ਯੁੱਧ ਜਾਰੀ ਰੱਖੋ। ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਹੁਣ ਆਪਸ ਚ ਲੜੀਏ, ਯੁੱਧ ਕਿਹਦੇ ਨਾਲ ਜਾਰੀ ਰੱਖੀਏ, ਲੜਨ ਵਾਲਾ ਦੁਸ਼ਮਣ ਹੀ ਕੋਈ ਨੀ, ਸਾਰੇ ਭਗੌੜੇ ਹੋ ਗਏ, ਛੱਡ ਗਏ, ਭੱਜ ਗਏ, ਹੁਣ ਕਿਹਦੇ ਨਾਲ ਲੜੀਏ, ਯੁੱਧ ਜਾਰੀ ਰੱਖੀਏ, ਕੈਸਾ ਯੁੱਧ। ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਿਲ ਕੀਤਾ ਸੀ, ਰੇਜ਼ਾਬਾਜ਼ੀਆਂ ਕਰੋ, ਤਲਵਾਰਬਾਜ਼ੀਆਂ ਕਰੋ, ਸਰੀਰ ਦੀ ਕਸਰਤ ਵੀ ਕਰੋ, ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਦੇ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ। ਲੇਕਿਨ ਇੱਥੇ ਜਿਸਲੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ, ਮਹਾਰਾਜ ਕਿਹਦੇ ਨਾਲ ਲੜੀਏ। ਧਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਬਾਹਰਲਾ ਯੁੱਧ ਵੀ, ਚਿੱਤ ਦਾ ਯੁੱਧ ਵੀ, ਉਹ ਕਿਹੜਾ ਯੁੱਧ ਹੈ? ਮਹਾਰਾਜ ਕਹਿਣ ਲੱਗੇ ਅੰਦਰ ਤੁਹਾਡੇ ਤੇ ਥੋੜੀਆਂ ਧਾਰਾਂ ਪੈਂਦੀਆਂ ਨੇ, ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ, ਕਦੇ ਲੋਭ ਮੋਹ ਹੰਕਾਰ, ਇਹਨਾਂ ਨਾਲ ਅੰਦਰੋਂ ਉਹ ਗਿਆਨੇ ਕੀ ਵਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਗਿਆਨ ਦਾ ਸ਼ਸਤਰ ਲੈ ਕੇ ਅੰਦਰ ਦੀ ਬੁਰਾਈ ਨੂੰ ਵੱਢਦੇ ਚਲੇ ਜਾਓ, ਅੰਦਰ ਦੀ ਵੀ ਸਫਾਈ ਜਾਰੀ ਰੱਖੋ, ਯੁੱਧ ਅੰਦਰ ਵੀ ਚੱਲ ਸਕਦਾ। ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਜੋ ਮਨ ਦੇ ਘੋੜੇ ਤੇ ਸਵਾਰੀ ਕਰੇ, ਮਨ ਨੂੰ ਕਾਬੂ ਚ ਰੱਖੇ, ਡਿਸਿਪਲਨ ਚ ਰੱਖੇ, ਸਿੱਖੀ ਦੇ ਡਿਸਿਪਲਨ ਚ ਰੱਖੇ ਮਨ ਨੂੰ। ਸਰੀਰ ਦਾ ਡਿਸਿਪਲਨ ਹੈ ਕਿ ਰਹਿਤਾਂ ਦਾ ਧਾਰਨੀ ਹੋਵੇ, ਗ੍ਰਹਿਤਾਂ ਤੋਂ ਬਚਿਆ ਹੋਵੇ। ਮਨ ਦਾ ਡਿਸਿਪਲਨ ਇਹ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਬੂ ਨਾ ਆਵੇ। ਇਸ ਘੋੜੇ ਨੂੰ ਲਗਾਮ ਪਾ ਕੇ ਬਾਣੀ ਅਨੁਸਾਰ ਖਾਲਸਾ ਸੋਏ ਕਰੇ ਨਿਤ ਜੰਗ ਬੁਰਾਈਆਂ ਨਾਲ, ਅੰਦਰ ਵੀ ਬੁਰਾਈਆਂ ਨਾਲ ਜੰਗ ਕਰੇ ਤੇ ਬਾਹਰ ਵੀ ਜੰਗ ਕਰੇ। ਸਾਹਿਬ ਕਹਿੰਦੇ ਨੇ ਐਸਾ ਗੁਰੂ ਕਾ ਸਿੱਖ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਸਨੇ ਗੁਰੂ ਕੇ ਬਚਨਾਂ ਅਨੁਸਾਰ ਇੱਕ ਡਿਸਿਪਲਨ ਚ ਜੀਵਨ ਬਤੀਤ ਕਰੇਗਾ ਨਾ, ਪਾਪ ਧੋਤੇ ਜਾਣਗੇ, ਦੋਸ਼ ਖਤਮ ਹੋ ਜਾਣਗੇ,
ਦੋਖ ਕਹਿੰਦੇ ਨੇ ਦੋਸ਼ ਨੂੰ, ਦੋਸ਼ ਖਤਮ ਹੋ ਜਾਣਗੇ, ਜੀਵਨ ਚੋਂ ਬੁਰਾਈਆਂ ਨਿਕਲ ਜਾਣਗੀਆਂ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸਵਾਸ ਅੰਦਰ ਆਵੇ ਸਵਾਸ ਬਾਹਰ ਜਾਵੇ, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ ਵੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ, ਕਈ ਕਾਰੋਬਾਰ ਕਰਦਿਆਂ ਹੋਇਆ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸ ਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ, ਸਹਿਜ ਅਵਸਥਾ ਵਿੱਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ, ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿੱਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦਿਆਂ ਵਾਹੇ ਬਾਹਰ ਸਾਹ ਜਾਂਦਿਆਂ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ। ਬਿਲਕੁਲ ਤਣ ਕੇ ਜਿਸਲੇ ਸਿਮਰਨ ਕਰਦੇ ਨੇ ਉਹ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ। ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ। ਉਹਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਇਹਦਾ ਕੰਮ ਹੀ ਹੋ ਜਾਂਦਾ। ਉੱਠਦੀਆਂ ਬਹਿੰਦੀਆਂ ਸੁੱਤੀਆਂ ਵੀ ਇਹਦੇ ਸਵਾਸਾਂ ਵਿੱਚ ਸਿਮਰਨ ਦੀ ਲੜੀ ਬਣ ਜਾਂਦੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇਹੋ ਜਿਹਾ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ ਹੈ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਝੋਲੀ ਅੱਡ ਦੇਵੇ, ਮੱਥਾ ਟੇਕ ਦੇਵੇ, ਦੁਰਮਤ ਤਿਆਗ ਦੇਵੇ, ਗੁਰਮਤ ਲੈ ਲਵੇ, ਡਿਸਿਪਲਨ ਚ ਆ ਜਾਵੇ, ਉਹ ਦਇਆ ਦਾ ਪਾਤਰ ਬਣੇਗਾ। ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ ਫਿਰ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਗੁਰੂ ਕਾ ਉਪਦੇਸ਼ ਉਹ ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ ਹੈ, ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਫਿਰ ਆਪ ਵੀ ਜਪਦਾ ਹੈ ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦਿੜਾਇਆ ਤਿਨ ਹੋਮੇ ਦੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ ਸੰਤੁਸ਼ਟ ਹੋਏ ਨੇ, ਨਾਮ ਨਾਲ ਜਿਨ੍ਹਾਂ ਦਾ ਮਨ ਭਿੱਜ ਗਿਆ, ਤਿਨ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜ੍ਹੀ ਚਵਕਣ ਮੰਨੀ, ਉਹ ਚੜ੍ਹਦੀ ਕਲਾ ਚ ਜਾਣ, ਉਹਨਾਂ ਨੂੰ ਚਾਅ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਜੈਸਾ ਕੀਤਾ, ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸਿੱਖ ਕੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ। ਜੋ ਗੁਰੂ ਕੀ ਰਜ਼ਾ ਚ ਚੱਲਦਾ ਹੈ, ਗੁਰੂ ਕੇ ਹੁਕਮ

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿੱਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ। ਤੇ ਬੰਦਾ ਹਰ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ ਹੈ। ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਤਣਾਅ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ ਹੈ, ਮੇਰਾ ਦਿਲ ਡੁੱਬਦਾ ਹੈ। ਕਿੱਥੇ ਡੁੱਬਦਾ ਹੈ ਤੇਰਾ ਦਿਲ? ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ ਹੈ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਿਹਾ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਹੈ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ। ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ। ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕ ਤਾਂ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ। ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਏ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ, ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ। ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ, ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ। ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਪੀ ਤੱਪੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹਿਜੇ ਲੰਘ ਜਾਂਦੇ ਨੇ। ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ, ਉਹ ਐਸਾ ਕਹਿੰਦੇ। ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ, ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈਲੇ ਨਿਵਾਸਾ ਧੰਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਆ, ਪਾਣੀ ਪਾਵਕ ਦਿਨੇ ਕਿ ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡੇ। ਪੰਕ ਚੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ ਹੈ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰ ਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਧੋਲਾ, ਤਦਕੂ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ,
ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ। ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਇਹਦੇ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਣਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤਜੀ ਹੋਈ ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿੱਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿੱਚ ਐਸਾ ਕੋਈ ਥਾਂ ਨਹੀਂ ਹੈ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿੱਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ, ਗੱਲ ਬੜੀ ਗਹਿਰੀ, ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਤਾੜਦਾ ਤੁਲਾ ਚਲਾ ਜਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ, ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣ ਲਈ ਸੀ ਪੈਰ ਥੱਲੇ ਰੱਖ ਲਏ। ਦੂਜਾ ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਹੈ, ਛੱਡ ਜਾਂਦੀ ਹੈ ਘਰ, ਇਹਦੀ ਬੇਦਵੀ ਮਾਇਆ ਦੀ। ਗੁਰੂ ਨਾਨਕ ਦੀ ਮੱਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਓ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ, ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ, ਇਸ਼ਟ ਤਾਂ ਇੱਕ ਹੋ ਸਕਦਾ। ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇਗਾ। ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਚੱਲ ਜਾ ਸੀ ਢੋਲਾ ਸਜਣਾ, ਇਹਦਾ ਰੰਗ ਤੁਰ ਜਾਣ ਵਾਲਾ। ਇੱਕ ਆਪੀਨਾ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਉਹ ਇਹ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ, ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿੜਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ, ਹੰਸ ਚੱਲ ਸੀ ਡੁੱਬਣਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਦੁਬਦਾ ਵਿੱਚ ਗਿਆ ਜਾਏਗਾ ਬੰਦਾ, ਹੰਸ ਚੱਲ ਸੀ ਡੁੱਬਣਾ, ਹੰਸ ਕਹਿੰਦੇ ਨੇ ਜੀਵ ਨੂੰ, ਜੀਵ ਜਿਸਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ, ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹਿਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ
आम तौर ते गल कही सुनी जांदी कहिंदे ने नानक सतगुर भेटे है पूरी होवे जुगत हसंदियां खेलंदियां खावंदियां पहनंदियां विचे होवे मुक्त। हसदे खेडदे खांदे पहनदे लोक ए गल दूजी तो कहिंदे दुख दा दूजा हिस्सा कहिंदे हसंदियां खेलंदियां पहनंदियां खावंदियां विचे होवे मुक्त। इन्नी गल कहिंदे ने पहली गल नहीं कहिंदे नानक सतगुर भेटे है पूरी होवे जुगत। हसना खेलना खांदे पहनदे जीवन का आनंद लेना अपनी थां ते है लेकिन जे जीवन विच तप नहीं ना ये सारा कुछ व्यो बन जाए। ये हसना खेलना खाना पीना हसना बाल जब लग हृदय ना आवे यार वो तप की है। ये तप वो ना समझना जेडे लोग जिन्हां तो गुरु नानक ने जाके वरजिया सी जोगियां केड़े पासे पै गए संसार नूं छड्ड के बर्फां च बैठे हो धूणिया ताई बैठे हो गर्मिया च धूणिया ताउणिया सर्दियां च बर्फां च जाके बह जा जो कुछ शरीर नहीं ना मनदा जो कुछ शरीर इजाजत नहीं देंदा शरीर मंगदा रोटी रोटी नहीं खांदा ते साहब कहिंदे ने गलत कर रहे हैं छोटे अन्न करे पाखंड नहीं ये गलत काम कर रहे हैं। कुछ लोग ऐसे ने शरीर की लोड़ है नींद कहिंदे सौना ही नहीं खड़े ही रहना नींद नहीं लैनी बिल्कुल नहीं सौना जिनी भाई शरीर नूं लोड़ है उन्नी तो लैनी पैगी ना लेगा शरीर रोगी हो जाएगा शरीर नाल धक्का कर रहे पानी की शरीर नूं लोड़ है तैनूं इहनूं देना पैगा ना देवेगा इसे नूं कहता दे महाराज ने पावन बाणी च कहा है मन हथ किने ना पायो सब थके कर्म कमाए। यह जिद नहीं मारी हुई गल है यह जिद वाली तपस्या है यह तपस्या प्रमाण नहीं। तप का मतलब है गुरु का सिख मत समझे कि तप नहीं मेरे जीवन में अमृत वेले जागना तप है हर रुते अमृत वेले इशनान करना तप है चौंकड़ा मार के नितनेम करना अपनी थां ते तीजा तप है गुरु संगत विच आ के बैठना चौथा तप है गुरु के हुक्मां नूं सिर मत्थे धारण करना गुरु की रहत नूं धारण करना पंजवां तप है। तप तो बिना सिखी कोई नहीं तुरदा वाहिगुरु सिमरन करदा होवे उठत बैठत सोवत नाम कहो नानक जन के सद काम प्रभु दा बंदा किवें दे बिना तुर सकदा है। ये तुरदा फिरदा वाहिगुरू वाहिगुरू जपदा ते तप करके जीउंदा होया सेवा करदा होया परपकार करदा होया अमृत वेले जागदा सारी जुगत नूं पालदा होया ये तप करके जीउंदा है। ते साहिब कहिंदे ने धन गुरु नानक कहिंदे ने जप तप का बंद बेड़दा जे तू ये कुछ कर लेगा ना ते तेरा तरन वाला बेड़ा बज गया। कदे महाराज ने अगे जाके पावन बाणी च होर थां भी कहा है ना आगे कहो किछ तुलहा बंद गुरु तेग बहादुर साहब आगे कहो किछ तुलहा बांधो क्या परवासा धन का पता नहीं केड़े वेले ये जिंदगी दा आगा पिछा हो जाना है। तू अगे वास्ते की प्रबंध कीता है अगे तरन वास्ते की प्रबंध कीता है। तुला वो कहिंदे सन जेड़ा लकड़ा दा तूंबियां दा वो सहारा जिदा आसरा लैके बंदा नदी पार कर सके। अजे भी कुछ लोग दरियावां दे कंढिया ते रहण वाले दस बारह तूंबिया आ तूंबा जिहड़ा हुंदा ये सुक जावे ना उंज सख्त हो जांदा है विचों मोला हो जांदा अंदर इहदे हवा भरी रहिंदी है पानी इहदे अंदर दाखल नहीं हुंदा। इहनां नूं कट्ठे बन्न लैंदे ने किसी जाल दे विच दस पंद्रह कट्ठे बन्न लैंदे उहनूं छाती नाल ला के नदी पार कर दिंदे ने उह डुब्बण नहीं दिंदे। या फिर ऐसा हुंदा है दस बारह गेलियां कट्ठियां कर लैणियां लक्कड़ दियां उहदे उत्ते बह जाणा ते तुरदे चले जाणा तरदे चले जाणा बांस दा आसरा लै के ठिलदे चले जाणा ओनू तुला कहिंदे सन पुराने लोग कहिंदे ने अगे जिसले तरन दा मसला आया तेरे कोल कोई तुला है आगे कहो किछ तुला बंद क्या परवासा धन का। कबीर जी कहिंदे ने वेखी किते भुलेखा ना खा जाई जिंदगी दा भरोसा कोई नहीं हो कहां विसासा इस भांडे का इतन लागे ठनका एक झटका लगा ते तेरा प्रबंध जेड़ा ओ कीता होया पहला कीता होया ही काम आवे। तुला बन के रख पहला प्रबंध करके रख। धन गुरु नानक कहते ने जप तप का बंद बेड़ोला जित लंघे वहेला मौज ना लंघ जाएगा फिर तेरे सामने वो सरवर आएगा ही नहीं वो समुंदर तेरे सामने आवेगा ही नहीं। जप तप का बेड़ा बंदा बनिया होगा ना तेनू वो सागर अगे आएगा ही नहीं ना सरवर ना उछले ऐसा पंथ सुहेला मौज ना तुरिया जाए। तेरा एको नाम मंजीठड़ा रद्दा मेरा चोला सद रंग ढोला वो कहते ने हथ ना लाए कसुंबड़े जल जासी ढोला इथे कहिंदे ने मित्रा सजना प्रभु दे प्यार च रत्ता होया मेरा चोला नाम दे रंग च पक्के रंग च रत्ता होया है मजीठा रंग दे जान वाला नहीं नाम दे रंग च रंग दे
साजन चले प्यारे आ, क्यों मेला होई, लोग तुरे जांदे ने, मित्र तुरे जांदे ने। मैं पूछना ए मिलाप किवें होवे, अगे जाके मेल होवेगा के ना होवेगा। सबना मरना आया विछोड़ा सबना, पुछो जाए सियाणिया आगे मिलन किना, अगे केड़े जाके मिल सकणगे। साजन चले प्यारे आ, क्यों मेला होई, फिर उत्तर देंदे ने कहंदे ने जे गुण होवै गंठड़िए मेलेगा सोई, जे पल्ले गुण होणगे निरे रत्ते चोलियां नाल भी गल नहीं बणनी, पल्ले गुण होणगे तां आपे मिला लवेगा। ते जेड़ा हुण मिल जावेगा ना, हुण जप तप करके नाम दे रंग च रत्ता होया, हुण मिल जाएगा ना प्रभु नाल, मिलिया होए ना पिछड़े, वो हुण मिलिया ते अगों भी मिलिया रहेगा। जिंदगी दी बहार खत्म हो जाण तो बाद भी कोई विछोड़ा ना पवेगा। मिलिया होए ना बिछड़े, पर जे मिलिया होई, जे मिलिया होएगा हुणे ही मिल जावेगा, तां इह ना आस करे कि मौत तो बाद मिलना है, जीवन विच ही मिलना है, हुणे ही उहदे नाल लग जाना है, जुड़ जाना है। आवा गौ निवारिया है साचा सोई, ओ फिर जो मिला लवेगा ते जिंदगी दा जमण मरण दा गेड़ मुक जाएगा। पर ए उना दे पल्ले पवेगी गल जिन्हां ने होमे मार निवारिया सीता है चोला, हंकार नू जीवन च थां नहीं दित्ती। फरीद वी कहिंदा वेखी किते अपने जीवन च हंकार नू थां ना देई, इक आपीने पतली, कुछ हुंदियां ने जिहड़ियां हंकार च रतियां रहिंदियां, उहनां वास्ते सह के रे बोला। इत्थे साहिब होर कहिंदे ने, साहिब कहिंदे ने होमे मार निवारिया सीता है चोला, गुर बचनी फल पाया गुरु की जुगत नू धारण करके, ए फल मिलिया के सह के अमृत बोला। हुण मालिक ने बुलाया ते मिठे वचना नाल आओ जी आयन, रे रे दरगह कहे ना को, आओ बैठ आदर शुभ देव, वाह महली पावे तू बासा, जन्म मरण ना होए बिनासा। परमात्मा वालों आवाज पैंदी है ते अमृत वर्गे मिठे वचना नाल आवाज पैंदी। वैसे भी प्रभु दी आवाजा सानू पैंदियां, ध्यान देना। साहब कहंदे ने जिन्हां ने जप तप नू पल्ले बन्नेया ना, पिछों राती सदड़ा नाम खसम का लेह, रात जिसले मुक रही हुंदी है, रात दे पिछले पैर च निरंकार वालों आवाजां पैंदियां, प्यार दे बचन ओदे चलदे ने अपने सजना अपने प्यार वाले अपने भगतां प्रति, पर उन्हां नू सुने जांदे ने जिहड़े नाम खसम काले। खेमे छत्र सराए च दिसन रथ पीड़े, जिन्नी तेरा नाम ते आया तिन को सद मिले। ये आवाज उन्हां नू सुनदी जिहड़े नाम च रते लोक, प्रभु दियां प्यार दियां आवाजां चौंकड़े मार के बह के वागुरू वागुरू जपण वालियां नू सुनदियां, सुते रहण वाले ने की सुनना। तपी बंदा सुन सकदा है उस आवाज नू, ओहदी उत्थे सुनी जांदी, ओहदी ये सुन लैंदा है, ओहदे अमृत बचन भगत सुनदा है। सह के अमृत बोला, नानक कहे सहेलियो शौखरा प्यारा, बड़ा प्यारा। जे रे कह के बुलावेगा किवें प्यारा लगेगा, हंस चलसी डुमना उस तरह तां बंदा दुबधा च जाएगा, लेकिन अमृत बचना नाल बुलावेगा ते प्रसन्नता सहित जावेगा हंस। नानक कहे सहेलियो शौखरा प्यारा, हम सह केड़ियां दासियां, साचा खसम मारा, बड़ियां प्यारियां असी उहनूं लगदियां, ओ सानू बड़ा प्यारा लगता। प्यार नाल जदों बुलावेगा ता के जावांगे, नेती बुलाउंदा है प्यार नाल, असी नित बुलाउने आ उहनूं प्यार नाल। जदों ओ फिर पक्की तरह बुलावेगा उदों भी प्यार नाल बुलावेगा, अमृत बचना नाल बुलावेगा, असी भी प्रसन्नता नाल उहदे कोल जावांगे। पर इह कौन कर सकेगा जिहड़ा जप तप दा बेड़ा बन्नण वाला है, और इह भागां वालियां नूं इह जुगत प्राप्त हुंदी है।

ਇਹਵੀ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇਵੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛੱਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ, ਜਪ ਤਪ ਸੰਯਮ ਦਇਆ ਧਰਮ ਜਿਸ ਦੇਹੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ। ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਨਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਹਨਾਂ ਦਾ ਪਰੋਧ ਅਰਦਾਸ ਨਾ ਲੈਂਦੇ, ਜਿਹਨਾਂ ਗੁਰਮੁਖਾਂ ਨਾਮ ਜਪਿਆ, ਹੱਥੀਆਂ ਜਪੀਆਂ ਤਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਧ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਵਿਧ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਿਗੁਰ ਗੁਰ ਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ, ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ। ਜੀਵਨ ਚ ਔਗਣ ਨਹੀਂ ਰਹਿੰਦੇ, ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਹੁ ਕੱਟੇ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢਿਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਦਾਏ। ਪਰ ਉਹਨਾਂ ਦੀ ਗੱਲ ਹੈ ਜਿਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ ਉਹਨਾਂ

بس کے از صحبت بزرگان شد ججم چشم مغیر چشم مغیر از مال شبار

Sadas

ਗੁਲਸ਼ਨ ਸ਼ਾਹ ਸ਼ਹੀਦਾਂ ਦੇ ਸਰਤਾਜ ਆਪਣੀ ਸੁਨਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।